ਕਰਨ ਲੱਗੇ। ਗਲੀਆਂ ਚ ਚਿੱਕੜ ਹੋ ਗਿਆ ਮੀਂਹ ਜ਼ਿਆਦਾ ਹੈ। ਫਰੀਦ ਆਪਣੇ ਮੁਰਸ਼ਦ ਨੂੰ ਸਵੇਰੇ ਲੱਕੜਾਂ ਬਾਲ ਕੇ ਪਾਣੀ ਗਰਮ ਕਰਕੇ ਇਸ਼ਨਾਨ ਕਰਾਉਂਦੇ ਸੀ ਅਜਮੇਰ ਸ਼ਰੀਫ। ਇਹਨਾਂ ਨੂੰ ਰੰਗ ਚੜਿਆ ਇਹਨਾਂ ਦੀ ਮਾਂ ਕੋਲ। ਧਰੂ ਨੂੰ ਰੰਗ ਚੜਿਆ 7 ਸਾਲ ਦੀ ਉਮਰ ਵਿਚ ਮਾਂ ਕੋਲ। ਫਰੀਦ ਸਾਹਿਬ ਜਾਗੇ ਨਾ, ਮਾਂ ਨੇ ਕਿਹਾ ਪੁੱਤਰ ਜਾਗ, ਅੱਲਾ ਦੀ ਨਮਾਜ਼ ਦਾ ਕਾਇਮ ਹੋ ਗਿਆ। ਫਰੀਦ ਕਹਿੰਦਾ ਮਾਂ ਨੀਂਦਰ ਬੜੀ ਆਈ ਹੈ 7 ਸਾਲ। ਮਾਂ ਨੇ ਸੱਦ ਮਾਰੀ, ਪਿੱਛੇ ਰਾਤ ਨਾ ਜਾਗਿਓ ਫਰੀਦਾ, ਜੀਵਦੜਾ ਮੋਇਓ, ਜੇ ਤੈ ਰੱਬ ਵਸਾਰਿਆ ਤੈ ਰੱਬ ਨਾ ਵਿਸਰਿਆ। ਤੂੰ ਮਰ ਕਿਉਂ ਨੀ ਗਿਆ ਜਦੋਂ ਜੰਮਿਆ ਸੀ, ਜੇ ਤੂੰ ਨਾਂ ਨੀ ਸੀ ਲੈਣਾ ਅੱਲਾ ਕਰੀਮ ਦਾ। ਇੱਕ ਦਿਨ ਤੇ ਫਰੀਦ ਨੇ ਸੁਣ ਲਿਆ ਤੇ ਦੂਸਰੇ ਦਿਨ ਫਿਰ ਮਾਂ ਨੇ ਜਗਾਇਆ, ਪੁੱਤਰ ਉੱਠ ਫਰੀਦਾ, ਉੱਠ ਫਰੀਦਾ, ਉਜੂ ਸਾਜ ਸੁਬਾ ਨਮਾਜ਼ ਬਿਗਾੜ, ਜੋ ਸਿਰ ਸਾਈ ਨਾ ਨਵੇ ਸੋ ਸਿਰ ਕਾ ਪਹੁੰਚਾਰ। ਫਰੀਦ ਫਿਰ ਵੀ ਨਾ ਜਾਗਿਆ। ਫਰੀਦ ਕਹਿਣ ਲੱਗਾ ਮਾਂ ਜੀ ਮੈਂ ਅੱਲਾ ਦਾ ਨਾਂ ਲਾ, ਅੱਲਾ ਕੀ ਦਏਗਾ, ਤੂੰ ਜੋ ਮੰਗੇ। ਕਹਿਣ ਲੱਗਾ ਮੈਨੂੰ ਗੁੜ ਚਾਹੀਦਾ। ਬੱਚਿਆਂ ਨੂੰ ਗੁੜ ਨਾਲ ਬਹੁਤ ਪਿਆਰ ਹੁੰਦਾ, ਪਿੰਡਾਂ ਥਾਵਾਂ ਦੇ ਬੱਚੇ ਜਦੋਂ ਮੰਗਣਾ ਕੁਝ ਗੁੜ ਮੰਗਣਾ, ਇੱਧਰ ਦੀ ਖੇਡ ਹੀ ਹੋਰ ਹੈ। ਮਾਂ ਨੇ ਕਿਹਾ ਗੁੜ ਦਏਗਾ ਮੇਰਾ ਅੱਲਾ ਤਾਲਾ, ਨਮਾਜ਼ ਪੜਿਆ ਕਰ ਔਰ ਦਏਗਾ। ਜਦੋਂ ਉੱਠੇ ਸਵੇਰੇ ਉਜੂ ਸਾਜ ਕੇ ਮਾਂ ਦੇ ਨਾਲ ਬਹਿ ਜੇ, ਮਾਂ ਲੱਕੜਾਂ ਦੇ ਗੋਹੇ ਬਾਲ ਕੇ ਸਾਗ ਚਾੜਦੀ ਸੀ ਤੇ ਨਾਲ ਅੱਲਾ ਅੱਲਾ ਕਰਦੀ ਸੀ ਅਸ ਵੀ ਨਾਲ। ਫਰੀਦ ਵੀ ਲਾ ਕੇ ਬਹਿ ਗਿਆ ਗੋਦ ਵਿਚ, ਜਪਦਾ ਹੈ ਮਾਂ ਖੁਸ਼ ਹੁੰਦੀ ਹੈ, ਜੋ ਜੋ ਜਪਦਾ ਤਿਉਂ ਤਿਉਂ ਮਾਂ ਸ਼ੁਕਰਾ ਮੇਰੀ ਕੁੱਖ ਹਰੀ ਹੋਈ ਹੈ, ਮੈਂ ਵੀ ਦੁਨੀਆਂ ਤੇ ਆਈ। ਫਰੀਦ ਸਾਹਿਬ ਜਦੋਂ ਭੋਗ ਪਾਉਣਾ ਅੱਲਾ ਦੇ ਨਾਂ ਦਾ ਤੇ ਮਾਂ ਨੇ ਵੀ ਬਸ ਕਰਨਾ। ਕੱਲ ਫਰੀਦ ਹੁਣ ਕਾਰੋਬਾਰ ਵਿਚ ਚਲੀ, ਮਲਕੜੇ ਉਹਦੇ ਆਸਣ ਦੇ ਥੱਲੇ ਇੰਨਾ ਗੁੜ ਰੱਖ ਦੇਣ। ਫਰੀਦ ਨੇ ਕਹਿਣਾ ਅੱਲਾ ਕਿੰਨਾ ਚੰਗਾ, ਰੱਬ ਕਿੰਨਾ ਚੰਗਾ, ਮੈਨੂੰ ਰੋਜ਼ਾਨਾ ਗੁੜ ਦਿੰਦਾ, ਮਾਂ ਮੈਂ ਜ਼ਰੂਰ ਨਮਾਜ਼ ਪੜਿਆ ਕਰਾਂਗਾ, ਤੇਰੇ ਨਾਲ ਉੱਠਿਆ ਕਰੋ। ਐਸੀ ਆਦਤ ਪਾਈ, ਇਹ ਕੰਮ ਚੱਲਦਾ ਰਿਹਾ, ਕਿਰਪਾ ਹੁੰਦੀ ਰਹੀ। ਜਦੋਂ ਬਿਲਕੁਲ ਪੱਕਾ ਹੋ ਗਿਆ, ਮਾਂ ਨੂੰ ਕੰਮ ਪੈ ਗਿਆ ਰਿਸ਼ਤੇਦਾਰਾਂ ਚ। ਮਾਂ ਨੇ ਕਿਹਾ ਪੁੱਤਰ ਮੈਂ ਦੂਸਰੇ ਪਿੰਡ ਚੱਲੀ ਹਾਂ ਕਿਸੇ ਵਿਆਹ ਤੇ, ਨਮਾਜ਼ ਟਾਈਮ ਨਾਲ ਉੱਠ ਕੇ ਪੜੀ, ਸੱਚ ਬਚਨ ਮਾਤਾ ਜੀ। ਮਾਂ ਤੇ ਚਲੀ ਗਈ ਤੇ ਫਰੀਦ ਉੱਠਿਆ। ਅੱਜ ਮਾਂ ਵੀ ਫਜ਼ਰ ਵੇਲੇ ਉੱਠੀ, ਕਹਿਣ ਲੱਗੀ ਅੱਜ ਗੁੜ ਕੌਣ ਦਏਗਾ, ਅੱਜ ਤੇ ਮੈਂ ਇੱਥੇ ਆ ਗਈ ਹਾਂ, ਜੇ ਅੱਜ ਨਾ ਗੁੜ ਮਿਲਿਆ ਫਿਰ ਮਾਂ ਦੀ ਡੋਰੀ ਟੁੱਟ ਜਾਏਗੀ ਔਰ ਪੁੱਤਰ ਖੁਦਾ ਨੂੰ ਜਪਣਾ ਬੰਦ ਹੋ ਜਾਏਗਾ। ਅੱਲਾ ਅੱਗੇ ਬੇਨਤੀ ਕੀਤੀ, ਯਾ ਅੱਲਾ, ਯਾ ਰੱਬ, ਵਾਹਿਗੁਰੂ ਈਸ਼ਵਰ, ਮੇਰੇ ਪੁੱਤਰ ਨੂੰ ਅੱਜ ਗੁੜ ਤੁਸਾਂ ਦੇਣਾ। ਭਗਤਾਂ ਦੀ ਬੇਨਤੀ ਸੁਣੀ ਔਰ ਫਰੀਦ ਬਿਲਕੁਲ ਪਿਆਰ ਨਾਲ ਨਮਾਜ਼ ਪੜ੍ਹੀ। ਜਦੋਂ ਨੇਤਰ ਖੋਲੇ ਆਸਣ ਦੇ ਥੱਲੇ ਗੁੜ ਵੇਖ ਰਿਹਾ ਤੇ ਸਾਰਾ ਕਮਰਾ ਗੁੜ ਹੀ ਗੁੜ, ਪੇਸੀਆਂ ਪੇਸੀਆਂ ਪਈਆਂ, ਸਾਰਾ ਕਮਰਾ ਭਰਿਆ। ਹੱਸ ਕੇ ਕਹਿਣ ਲੱਗਾ ਅੱਜ ਤੇ ਖੁਦਾਵੰਦ ਕਰੀਮ ਨੇ ਮੇਰੇ ਪੂਰੇ ਸਾਲ ਦਾ ਪ੍ਰਬੰਧ ਕਰ ਦਿੱਤਾ, ਐਡਾ ਵੱਡਾ ਗੁੜ ਖਾਧਾ ਤੇ ਸਹੀ, ਪਰ ਮਨ ਅੰਦਰ ਭਾਵਣੀ ਜਾਗ ਪਈ। ਮਾਂ ਆਈ, ਤੇਰੇ ਮੈਨੂੰ ਤੇ ਬੜਾ ਫਿਕਰ ਸੀ, ਕੀ ਹਾਲ ਹੈ ਤੇਰਾ। ਮਾਂ ਜੀ ਬਹੁਤ ਚੰਗਾ, ਪਰ ਮੇਰੀ ਗੱਲ ਸੁਣੋ, ਤੁਸੀਂ ਮੈਨੂੰ ਇੰਨਾ ਕੁ ਗੁੜ ਖੁਦਾ ਕੋਲੋਂ ਲੈ ਕੇ ਦਿੰਦੇ ਸੀ, ਅੱਜ ਖੁਦਾ ਨੇ ਕਮਰਾ ਭਰ ਦਿੱਤਾ, ਹੈਰਾਨ ਹੋ ਗਏ। ਅੱਛਾ ਪੁੱਤਰ ਮੈਨੂੰ ਦਿਖਾ, ਦੇਖਿਆ ਤੇ ਕਮਰਾ ਭਰਿਆ ਗੁੜ ਨਾਲ, ਅੱਜ ਤੋਂ ਮੈਂ ਤੇਰੇ ਖੁਦਾ ਦਾ ਮਰੀਦ ਔਰ ਖੁਦਾ ਮੇਰਾ। ਮਾਂ ਨੇ ਕਿਹਾ ਇੱਥੇ ਮੰਜ਼ਲ ਨਹੀਂ ਬੇਟਾ, ਹਾਲੀ ਤੇਰਾ ਜਪਣਾ ਰਹਿੰਦਾ। ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਤੇਗ ਬਹਾਦਰ ਨੂੰ ਕਿਹਾ ਸੀ ਹਾਲੀ ਬਾਬੇ ਬਕਾਲੇ ਜਾ ਕੇ ਨਾਮ ਜਪੋ, ਹਾਲੀ ਕੁਝ ਰਹਿੰਦੀ ਹੈ ਭਗਤੀ। 22 ਸਾਲ ਫਿਰ ਨਾਮ ਜਪਿਆ ਗੁਰੂ ਤੇਗ ਬਹਾਦਰ ਨੇ। ਜਦੋਂ ਕਰਤਾਰਪੁਰ ਦਾ ਜੰਗ ਤੋਂ ਬਾਅਦ ਤੇਗ ਬਾਈ ਤੇ ਹਜ਼ੂਰ ਦਾ ਨਾਮ ਹੀ ਤੇਗ ਬਹਾਦਰ ਪਾਕਤਾ। ਮੈਂ ਬੇਨਤੀ ਕਰਾਂ, ਹੋਈ ਕਿਰਪਾ, ਬਾਹਰ ਗਏ ਤੇ 12 ਸਾਲ ਲਾ ਕੇ ਆਇਆ ਫਰੀਦ।
7 ਸਾਲ ਦੀ ਉਮਰ ਤੋਂ 12 ਸਾਲ ਹੋਰ ਲਾਏ ਦਰਵਾਜ਼ਾ ਖੜਕਾਇਆ ਮਾਂ ਉਹਨੇ ਭਾਈ ਮੈਂ ਪੁੱਤਰ ਤੇਰਾ ਫਰੀਦ ਜਪ ਕੇ ਆਇਆ ਹਾਂ ਮਾਂ ਜੀ ਵਾਹਿਗੁਰੂ ਦੀ ਬੜੀ ਕਿਰਪਾ ਅੱਲਾ ਦੀ ਜਦੋਂ ਵੇਖਿਆ ਤੇ ਸਾਰੇ ਖੇਤ ਜਿਹੜੇ ਸੀ ਜਰਾਟਾਂ ਬਣੀਆਂ ਹੋਈਆਂ ਕੱਪੜੇ ਫਟੇ ਹੋਏ ਮਾਂ ਨੇ ਚੁੰਮਿਆ ਨਵਾਇਆ ਪ੍ਰਸ਼ਾਦ ਛਕਾਇਆ ਮਾਂ ਦੀ ਮਮਤਾ ਫਰੀਦ ਕਿੰਨਾ ਕੁ ਚੱਪਿਆ ਜੀ ਬਹੁਤ ਚੱਪ ਆਪ ਦੀ ਕਿਰਪਾ ਭਈ ਜਦੋਂ ਭੁੱਖ ਲੱਗਦੀ ਸੀ ਕੀ ਕਰਦਾ ਸੀ ਕਹਿੰਦੇ ਮਾਂ ਜੀ ਪੱਤੇ ਪੁੱਤੇ ਖਾ ਲੈਂਦਾ ਸੀ ਫਲ ਖਾਂਦਾ ਸੀ ਮਾਂ ਕਹਿਣ ਲੱਗੀ ਤੂੰ ਪਾਸ ਨਹੀਂ ਆ ਲਿਆ ਹੋਰ ਕੁਝ ਸਮਾਂ ਬਤਾ 12 ਸਾਲ ਫੇਰ ਜਪਿਆ ਫੇਰ ਆਇਆ ਮਾਂ ਜੀ ਹੁਣ ਦੇਖੋ ਕਹਿਣ ਲੱਗੇ ਹਾਲੇ ਵੀ ਤੂੰ ਫੇਲ ਜਦੋਂ 12 ਸਾਲ ਫਿਰ ਖੂਹ ਵਿਚ ਲੜਕੇ ਕਹਿਣ ਲੱਗੇ ਕਾਗਾ ਕਰਨ ਕੰਡੋਲਿਆ ਸਗਲਾ ਖਾਇਓ ਮਾਸ ਇਹ ਦੋ ਨੈਣਾ ਮਤ ਸੋਇਓ ਫਿਰ ਦੇਖਣ ਕੀ ਆਸ ਖਾਗਾ ਚੂੰਡਣਾ ਪਿੰਜਰਾ ਬਸੇ ਤੋ ਡਰ ਜਾਏ ਜਿਸ ਪਿੰਜਰੇ ਮੇਰਾ ਸ਼ੋ ਬਸੇ ਮਾਸ ਤਿੱਦੂ ਖਾਏ ਜਦੋਂ ਫਿਰ ਇੰਨੀਆਂ ਰਹਿਮਤ ਹੋਈਆਂ ਮਾਂ ਨੇ

ਆਸ ਇੱਥੇ ਸਭ ਵੱਖੋ ਵੱਖਰੀ ਲਾ ਕੇ ਆਉਂਦੇ ਨੇ। ਕੋਈ ਧਨ ਦੀ ਆਸ ਕਰਦਾ, ਕੋਈ ਪੁੱਤਰ ਦੀ ਆਸ ਕਰਦਾ, ਕੋਈ ਧੀ ਦੀ ਆਸ ਕਰਦਾ, ਕੋਈ ਮਕਾਨ ਦੀ ਆਸ ਕਰਦਾ, ਕੋਈ ਕਾਰ ਦੀ ਆਸ ਲੈ ਕੇ ਆਉਂਦਾ, ਕੋਈ ਕਹਿੰਦਾ ਮੈਨੂੰ ਮਾਨ ਇੱਜ਼ਤ ਪ੍ਰਾਪਤ ਹੋਵੇ, ਕੋਈ ਕਹਿੰਦਾ ਹੈ ਕਿ ਮੇਰੇ ਘਰ ਸੁੱਖ ਹੋਵੇ। ਤੇ ਹੇ ਮੇਰੇ ਮਾਲਕ, ਕਈ ਐਸੇ ਵੀ ਨੇ ਜਿਹੜੇ ਕੇਵਲ ਤੇਰੇ ਦਰਸ਼ਨਾਂ ਦੀ ਆਸ ਲੈ ਕੇ ਆਉਂਦੇ, ਕਈ ਐਸੇ ਨੇ ਜਿਹੜੇ ਤੇਰੇ ਦਰ ਤੋਂ ਨਾਮ ਦੀ ਜਾਚਨਾ ਕਰਨ ਆਉਂਦੇ ਨੇ। ਅੱਜ ਉਹਨਾਂ ਦੀ ਵੀ ਆਸ ਕਬੂਲ ਹੁੰਦੀ ਹੈ। ਕਹਿੰਦੇ ਨੇ ਮੈਂ ਬੜੀ ਦੂਰੋਂ ਚੱਲ ਕੇ ਆਇਆ ਮਾਲਕ, ਤੇਰੇ ਦਰ ਤੇ ਆਸ ਲਾ ਕੇ ਬੈਠਾ, ਆਸ ਹੁਣ ਕਿਹੜੀ ਹੈ, ਮੇਰਾ ਸਭੋ ਦੁੱਖ ਗਵਾਏਗੀ। ਸਾਹਿਬ ਕਹਿੰਦੇ ਨੇ ਭਾਈ ਇਹ ਸਰੀਰ ਦਾ ਦੁੱਖ ਤੇ ਕੋਈ ਦੁੱਖ ਨਹੀਂ, ਅਗਰ ਕੋਈ ਦੁੱਖ ਹੈ ਤੇ ਜੰਮਣ ਤੇ ਮਰਨ ਦਾ, ਸਭ ਤੋਂ ਵੱਡਾ ਦੁੱਖ ਇਹ ਹੈ ਜੰਮਣ ਤੇ ਮਰਨ ਦਾ। ਹੇ ਮੇਰੇ ਮਾਲਕ, ਮੈਂ ਆਇਆ ਤੇਰੇ ਦਰ ਤੇ ਆਸ ਲਾ ਕੇ, ਮੇਰਾ ਇਹ ਦੁੱਖ ਮਿਟਾ ਦੇ। ਤੇ ਇਹ ਦੁੱਖ ਕਦੋਂ ਮਿਟਦਾ, ਖਿਆਲ ਕਰਨਾ,

ਕਈ ਗਲਤ ਕੰਮ ਮੈਂ ਬੜੇ ਉਦਮ ਕਰਕੇ ਕੀਤੇ ਹੋਣਗੇ। ਕਈ ਵਾਰੀ ਮੈਂ ਬੁਰੇ ਕੰਮ ਕੋ ਊਠ ਖਲੋਇਆ। ਪਰ ਜਦੋਂ ਭਗਤੀ ਦੀ ਗੱਲ ਆਈ ਹੋਵੇਗੀ, ਸਤਸੰਗਤ ਦੀ ਗੱਲ ਆਈ ਹੋਵੇਗੀ, ਜਦੋਂ ਨਾਮ ਦੀ ਬਾਣੀ ਦੀ ਨਿਤਨੇਮ ਦੀ ਅੰਮ੍ਰਿਤ ਵੇਲੇ ਜਾਗਣ ਦੀ, ਗੁਰੂ ਨਾਲ ਸਾਂਝ ਪਾ ਕੇ ਰਹਿਤਾਂ ਚ ਰਹਿਣ ਦੀ ਗੱਲ ਚੱਲੀ ਹੋਵੇਗੀ, ਮੈਂ ਆਲਸ ਕਰ ਗਿਆ, ਮੈਥੋਂ ਉਦਮ ਨਹੀਂ ਹੋਇਆ। ਕੰਮ ਹੀ ਔਖਾ ਹੈ, ਔਖੇ ਕੰਮ ਨੂੰ ਤਾਂ ਸਾਰੇ ਹੱਥ ਮਾਰਦੇ ਨੇ, ਔਖੇ ਕੰਮ ਕੋਈ ਕੋਈ ਕਰਦਾ। ਤੇ ਜਦੋਂ ਨਾਣਾ ਹੁੰਦਾ ਹੋਵੇ, ਜਦੋਂ ਔਖਾ ਕੰਮ ਨਾ ਹੁੰਦਾ ਹੋਵੇ, ਫਿਰ ਬੰਦਾ ਕਿਸੇ ਨੂੰ ਆਵਾਜ਼ ਮਾਰਦਾ, ਆਹ ਕੰਮ ਮੈਥੋਂ ਨਹੀਂ ਹੁੰਦਾ, ਜਰਾ ਹੱਥ ਵਟਾਈ ਮੇਰਾ। ਲੇਕਿਨ ਭਗਤੀ ਦੇ ਮਾਮਲੇ ਚ ਅਸੀਂ ਕਿਸੇ ਨੂੰ ਆਵਾਜ਼ ਵੀ ਕਿਹਨੂੰ ਮਾਰੀ। ਜਿਸ ਮਾਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ, ਉਹ ਅੱਗੋਂ ਆਪ ਦੁਖੀ। ਵਿਕਾਰਾਂ ਹੱਥੋਂ ਬਹੁਤ ਬੰਦੇ ਦੁਖੀ ਨੇ, ਹੈਣ ਵਿਰਲੇ ਜਿਹੜੇ ਭਗਤੀ ਚ ਰਤੇ, ਆਪ ਵੀ ਤਰਨ ਜੋਗੇ ਨੇ, ਦੂਜੇ ਨੂੰ ਵੀ ਫੜ ਕੇ ਤਾਰਨ ਜੋਗੇ ਹੈ, ਆਪ ਤੁਰਨ ਜੋਗੇ ਨੇ, ਦੂਜੇ ਨੂੰ ਵੀ ਤੁਰਨ ਜੋਗੇ ਹੈ। ਪਰ ਡਰ ਲੱਗਦਾ, ਪਤਾ ਨਹੀਂ ਕੋਈ ਬੰਦਾ ਤੁਰਦਾ ਹੋਇਆ ਵੀ ਆਸਰਾ ਬਣ ਸਕੇ ਕਿ ਨਾ ਬਣ ਸਕੇ। ਤੇ ਕਈ ਵਾਰੀ ਐਸਾ ਵੀ ਹੋਇਆ ਬੰਦਾ ਡੁੱਬ ਰਿਹਾ ਹੋਵੇ ਨਾ, ਕੱਚਾ ਤਾਰੂ ਉਹਨੂੰ ਬਚਾਉਣ ਜਾਵੇ ਤੇ ਡੁੱਬਣ ਵਾਲਾ ਕੱਚੇ ਤਾਰੂ ਨੂੰ ਜੱਫਾ ਮਾਰ ਕੇ ਉਹਨੂੰ ਵੀ ਡੁੱਬ ਲੈਂਦਾ ਨਾਲ। ਪੱਕਾ ਤਾਰੂ ਹੋਵੇ ਉਹਨੂੰ ਪਤਾ ਹੋਵੇ ਕਿੱਥੋਂ ਫੜਨਾ ਹੈ, ਇਹਦੇ ਜੱਫੇ ਡੁੱਬਣ ਵਾਲੇ ਦੇ ਜੱਫੇ ਚ ਨਹੀਂ ਆਉਣਾ, ਇਹਨੂੰ ਕਿਸੇ ਤਰੀਕੇ ਨਾਲ ਇਹਦੀਆਂ ਬਾਹਾਂ ਲੱਤਾਂ ਕਾਬੂ ਕਰਕੇ ਕਿਨਾਰੇ ਤੱਕ ਲਿਆਉਣਾ, ਉਹ ਤਾਂ ਲੈ ਆਵੇਗਾ। ਕੱਚਾ ਤਾਰੂ ਅਣਤਾਰੂ ਜਿਹੜਾ ਥੋੜਾ ਬਹੁਤ ਤਰਨਾ ਜਾਣਦਾ ਹੋਵੇ, ਸਗੋਂ ਉਲਟਾ ਆਪ ਨਾਲ ਡੁੱਬ ਜਾਂਦਾ। ਐਸਾ ਨਾ ਹੋਵੇ ਮੈਂ ਬੁਰਾਈਆਂ ਦਾ ਮਾਰਿਆ ਹੋਵੇ, ਕਿਸੇ ਭਗਤ ਨੂੰ ਬਾਹੜੀ ਕਰਨ ਵਾਸਤੇ ਕਹਾਂ, ਕਿਸੇ ਗੁਰਮੁਖ ਨੂੰ ਕਹਾਂ ਮੇਰੀ ਵੀ ਬਾਂਹ ਫੜ ਲਵੇ, ਤੇ ਉਹ ਅਜੇ ਅਣਤਾਰੂ ਹੋਵੇ, ਉਹ ਮੇਰੀ ਬਾਂਹ ਫੜੇ, ਮੈਂ ਉਹਨੂੰ ਫਿਰ ਮਾੜੇ ਪਾਸੇ ਲੈ ਤੁਰਾਂ, ਨਹੀਂ, ਕਿਉਂ ਨਾ ਮੈਂ ਤੇਰਾ ਹੀ ਲੜ ਫੜਾਂ। ਸਰਬ ਕਲਾ ਪ੍ਰਭ ਪੂਰਨੋ ਮੁਕੰਮਲ ਹੈ ਤੂੰ, ਹਰ ਤਰ੍ਹਾਂ ਸਮਰੱਥ ਹੈ ਮੇਰੇ ਬਾਦਸ਼ਾਹ, ਮੰਝ ਨਿਮਾਣੀ ਥਾਂ ਮੈਂ ਨਿਮਾਣੀ ਦਾ ਹੋਰ ਕੋਈ ਟਿਕਾਣਾ ਨਹੀਂ ਤੇਰੇ ਬਿਨਾਂ। ਹਰ ਓਟ ਕਹੀ ਮਨ ਅੰਤਰੇ, ਭਗਤੀ ਵਾਸਤੇ, ਗੁਰਸਿੱਖੀ ਵਾਸਤੇ, ਨਾਮ ਜਪਣ ਸਤਸੰਗਤ ਕਰਨ ਵਾਸਤੇ ਮੈਂ ਤੇਰਾ ਆਸਰਾ ਲੈਣਾ, ਮੈਨੂੰ ਹੋਰ ਕੋਈ ਆਸਰਾ ਨਜ਼ਰ ਨਹੀਂ ਆਉਂਦਾ। ਜਪ ਜਪ ਜੀਵਾਂ ਨਾਮ ਮੇਰੀ ਇੱਛਾ, ਕਰ ਕਿਰਪਾ ਪ੍ਰਭ ਆਪਣੀ ਤੂੰ ਰਹਿਮਤ ਕਰ, ਮੇਰੇ ਸਾਹਿਬ ਮੇਰੇ ਤੇ ਕਿਰਪਾ ਕਰ, ਜਨ ਧੂਰੀ ਸੰਗ ਸਮਾਓ, ਤੇਰੇ ਭਗਤਾਂ ਦੇ ਚਰਨਾਂ ਦੀ ਧੂੜੀ ਵਿੱਚ ਮੇਰਾ ਟਿਕਾਣਾ ਹੋਵੇ, ਉਹਨਾਂ ਦੀ ਸੰਗਤ ਵਿੱਚ ਮੇਰਾ ਵਾਸਾ ਹੋਵੇ। ਜਿਉਂ ਤੂੰ ਰਾਖੇ ਤਿਉਂ ਰਹਾਂ, ਤੇਰਾ ਦਿੱਤਾ ਪਹਿਨਾ ਖਾਓ, ਅੱਗੇ ਵੀ ਤੇਰੀਆਂ ਬੜੀਆਂ ਬਖਸ਼ਾਂ ਨੇ, ਪਰ ਇਸ ਰਹਿਮਤ ਦੇ ਬਦਲੇ ਵਿੱਚ ਜਿਸ ਹਾਲ ਵਿੱਚ ਤੂੰ ਰੱਖੇ ਮੈਨੂੰ ਰਹਿਣਾ ਪ੍ਰਵਾਨ ਹੈ, ਪਰ ਮੇਰੇ ਤੇ ਕਿਰਪਾ ਕਰ, ਭਗਤੀ ਵਾਲੇ ਮਾਲਕ ਤੇ ਮੈਨੂੰ ਧੂ ਕੇ ਲਾ। ਉੱਤਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ, ਬਹੁਤ ਉੱਦਮ ਮੈਂ ਆਪੇ ਹੀ ਕਰ ਲੈਣ, ਕਈ ਗਲਤ ਤਰ੍ਹਾਂ ਦੇ ਉੱਦਮ ਮੈਂ ਆਪੇ ਹੀ ਕਰ ਲੈਣ, ਕਮਾਈ ਵਾਸਤੇ ਉੱਦਮ ਮੈਂ ਬਥੇਰਾ ਕੀਤਾ, ਉਸ ਕਮਾਈ ਨੂੰ ਰੋੜਨ ਵਾਸਤੇ ਬੜਾ ਉੱਦਮ ਕੀਤਾ, ਸੰਸਾਰ ਨਾਲ ਕੱਚੀਆਂ ਸਾਂਝਾਂ ਪਾਉਣ ਵਾਸਤੇ ਮੈਂ ਬੜੇ ਉੱਦਮ ਕੀਤੇ ਨੇ। ਪਰ ਜਦੋਂ ਵੀ ਸਤਸੰਗਤ ਦਾ, ਭਗਤੀ ਦਾ, ਉੱਦਮ ਕਰਨ ਦਾ ਸਵਾਲ ਆਇਆ, ਮੈਂ ਆਮ ਤੌਰ ਤੇ ਆਲਸ ਕਰ ਗਿਆ। ਮੇਰੇ ਮਾਲਕ ਮੇਰੇ ਤੇ ਕਿਰਪਾ ਕਰ ਤੇ ਮੈਨੂੰ ਉਹ ਉੱਦਮ ਕਰਾ, ਉੱਦਮ ਕਰੋ ਮੈਂ ਕਰਦਾ ਉੱਦਮ, ਪਰ ਮੇਰੇ ਕੋਲ ਹੁੰਦਾ ਨਹੀਂ, ਕੰਮ ਔਖਾ ਹੈ ਨਾ, ਮੇਰੇ ਕੋਲ ਨਿਭਦਾ ਨਹੀਂ। ਉੱਦਮ ਕਰੋ ਕਰਾਵੋ ਠਾਕੁਰ ਸਾਹਿਬ ਤੂੰ ਕਰਾ, ਇਹ ਉੱਦਮ ਮੈਂ ਕਰਦਾ ਤੂੰ ਕਰਾ ਮੇਰੇ ਤੋਂ। ਔਰ ਸੱਚ ਜਾਣਾ, ਜਿਸ ਵੇਲੇ ਇਹ ਭਾਵਨਾ ਲੈ ਕੇ ਬੰਦਾ ਤੁਰੇ ਨਾ, ਮੈਂ ਉੱਦਮ ਕਰਦਾ ਤੇ ਬਾਕੀ ਸਿਰੇ ਚਾੜਨ ਦਾ ਕੰਮ ਤੂੰ ਕਰ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਗੱਲ ਕਹੀ, ਉਹ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਹ ਚੱਲ, ਤੂੰ ਗੁਰੂ ਕੀ ਚਰਨ ਸ਼ਰਨ ਇੱਕ ਕਦਮ ਚੁੱਕ, ਪਰ ਇੱਕ ਕਦਮ ਤਾਂ ਚੁੱਕਣਾ ਹੀ ਪਏਗਾ। ਜੇ ਤੂੰ ਆਖੇ ਮੈਂ ਕੁਝ ਵੀ ਨਾ ਕਰਾਂ, ਮੈਨੂੰ ਬਿਸਤਰੇ ਚੋਂ ਕੱਢ ਕੇ ਲੈ ਚੱਲੇ ਗੁਰਦੁਆਰੇ, ਇਹ ਤਾਂ ਨਾਜਾਇਜ਼ ਗੱਲ ਹੈ, ਇਹ ਤਾਂ ਆਯੋਗ ਮੰਗ ਹੈ। ਨੀਅਤ ਹੀ ਬਣਾ ਲੈ ਤੂੰ, ਥੋੜਾ ਜਿਹਾ ਮਨ ਹੀ ਬਣਾ ਲੈ, ਇੱਕ ਕਦਮ ਤਾਂ ਚੁੱਕਣਾ। ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ, ਬਾਕੀ ਸਬੀਲਾ ਮਹਾਰਾਜ ਆਪੇ ਬਣਾ ਦੇਗਾ। ਤੂੰ ਨੀਅਤ ਹੀ ਬਣਾ ਲੈ, ਤੂੰ ਮਨ ਹੀ ਬਣਾ ਲੈ ਕਿ ਮੈਂ ਸਿੱਖੀ ਦੇ ਮਾਰਗ ਤੇ ਤੁਰਨਾ, ਇੱਕ ਕਦਮ ਤਾਂ ਚੁੱਕਣਾ। ਜੇ ਤੂੰ ਇੱਕ ਕਦਮ ਵੀ ਨਹੀਂ ਚੁੱਕੇਗਾ, ਤੂੰ ਉਹਦੇ ਕੋਲੋਂ ਕੀ ਆਸ ਕਰਨਾ ਕਿ ਕਰੋੜਾਂ ਕਦਮ ਅੱਗੇ ਹੋ ਕੇ ਤੈਨੂੰ ਲੈ ਤੁਰੇ। ਇੱਕ ਕਦਮ ਤੂੰ ਚੁੱਕ,
एक बार सतगुर मंत्र सिमरन मातर तू अपने सतगुरु नु एक बारी चेते करन मातर जबान ते तलिया तू एक बारी प्यार नाल धन गुरु नानक ता कहो एक बारी तू प्यार च भिज के वाहेगुरु कह के ता वेख सिमरन ता है बारन बार गुर हेत है वो तेनू लखा बार याद करेगा। एक गल प्रसिद्ध है इस्लाम विच कहिंदे ने कि बंदा एक बारी हाथ उठा के कह देवे ना या खुदा बंदा ते खुदावंद सत वारी कहिंदा है या बंदा या बंदा या बंदा या बंदा या बंदा सत वारी कहिंदा। लेकिन भाई साहब कहिंदे ने नहीं बहुत थोड़ी गिनती है तू एक बारी खुदा बंदा कवे वो सत वारी कवे तो बड़ी छोटी भाजी तू एक बारी याद कर वो तेनू लखा बार याद करन बैठ एक बार सतगुर मंत्र सिमरन मात्र सिमरन ताहे बारंबार गुर हेत है प्यार नाल याद कर। पावनी भगत पाए कौटी अग्र भाग रखे अग्र भाग भाव चरणा विच सामने लिया के हाजिर कर दे एक कौटी भी प्यार नाल अचला के मारन वाली गल ना हो माफ करना या दानी बन के नाल मैं गुरुद्वारे दिते ने ना इथे ता अर्पण करना तेरा किया तुझे क्या अर्प मैं दे की सकना तेरी दात विचों आ तेरे ही अगे निगूणा जिया प्यार भेटा करने वास्ते एक जतन है दे की सकना मैं मंगता दे की सकना दाते दे अगे दे की सकना मैं। पावनी भगत पाए प्यार नाल भगती ते प्रेम नाल भिजिया होया कौटी अग्र भाग राखे ताहे गुर सर्व निदान दान देत है उस सतगुरु दे पासो ए मंग मंगनी के पातशाह कृपा करो तुसी उत्तम कर करदे नू करा लो मैं उत्तम करदा तुसी करा लो इनू सिरे चाढ़न दी समर्था तुसी बख्शो उत्तम करो करावो ठाकुर देखत साधु संग सतसंगत दे दर्शन करने वास्ते मैं एक कदम चुकना बाकी तुसी मेरी बाह फड़े अज जरा हर हर नाम चढ़ावो रंगन मेनू नाम दा रंग चढ़ा दियो पर वेखियो आपे ही तुहानू चढ़ाउणा पैणा मैथों नहीं पिया चढ़दा आपे ही प्रभ रंग मन में राम नामा जाप कर कृपा वसो मेरे हिरदे तुसी रहमत करो मैं ता तुहाडे चरणां च वसण तो असमर्थ हो गया तुसी मेरे हिरदे च वस जाओ आके मैं ता तुहाडी हजूरी च नित रह सकण तो असमर्थ हां तुसी कृपा करके मेरे हिरदे च टिक जाओ कर कृपा वसो मेरे हिरदे होए सहाई आप इहदे च तुसी सहायता करो मेरी मेरे कोलों जतन सिरे नहीं पिया लगदा मैं हिरदे च तुहाडी मूरत तुहाडा ध्यान वसा लेना चाहुणा मैथों वसदा नहीं पिया मन हुत्ता करदा मन दे फुरने रुकावट बनी चले जांदे ने संसार दे झंझट मैनू तुहाडा ध्यान हिरदे च वसाउण नहीं पै दिंदे कृपा करो कर कृपा वसो मेरे हिरदे होए सहाई आप मन तन तेरा तन भी तेरा तन दा तन मन तेरा तू प्रभ मेरा हमरे वस किछ नाए ज्यों तू राखे ज्यों ज्यों राखे त्यों त्यों रहना तेरा दिता खाहे तेरा दिया खाहे उथे भी कहंदे कर कृपा प्रभ अपनी जन तूरी संग समाओ ज्यों तू राखे त्यों रहा तेरा दिता पहना खाओ उद्दम करा जिथे बाकी सारा कोई तेरिया रहमता नू मानन दा मैं उद्दम कर रहा उथे तेरी भगती विच खुब जान दा भी मेरा जतन सफला हो जा। और वैसे भी सात संगत जिस मनुख दे जीवन च उद्दम नहीं ना ओ बंदा संग नाल मारिया जांदा किसे वेले भी ओ रश नाल मारिया जाएगा जंगाल मार जाएगा।

ਉਹਦੇ ਮਨ ਦਾ ਉਦਮ ਵੀ ਸਿਰੇ ਨਹੀਂ ਲੱਗਦਾ ਤੇ ਜਿਹਦਾ ਮਨ ਭਗਤੀ ਵਾਲੇ ਪਾਸੇ ਪੁਰਜ਼ੋਰ ਯਤਨ ਨਹੀਂ ਕਰਦਾ ਉਹਦੇ ਸਰੀਰ ਦਾ ਯਤਨ ਉਦਮ ਵੀ ਬੇਕਾਰ ਚਲਾ ਜਾਂਦਾ ਦੋਵਾਂ ਪੱਖਾਂ ਤੋਂ ਉਦਮ ਕਰਨ ਦੀ ਲੋੜ ਹੈ ਸਾਹਿਬ ਕਲਗੀਧਰ ਪਾਤਸ਼ਾਹ ਦੇ ਪਾਵਨ ਦਰਬਾਰ ਚ ਇੱਕ ਪ੍ਰੇਮੀ ਲਾਲ ਚੰਦ ਹਲਵਾਈ ਨਾਮ ਦਾ ਆਇਆ ਸੀ ਸਤਸੰਗਤ ਆ ਕੇ ਚੌਂਕੜਾ ਮਾਰ ਕੇ ਬੈਠਿਆ ਕਰੇ ਮਾਲਾ ਵੀ ਹੱਥ ਚ ਰੱਖਿਆ ਕਰੇ ਕਈ ਚਿਰ ਹੋ ਗਿਆ ਸਿੱਖਾਂ ਨੇ ਆ ਕੇ ਕਿਹਾ ਪਾਤਸ਼ਾਹ ਲਾਲ ਚੰਦ ਕੁਝ ਨਹੀਂ ਕਰਦਾ ਜਿੱਦਣ ਦਾ ਆਇਆ ਕਈ ਮਹੀਨੇ ਹੋ ਗਏ ਕੁਝ ਵੀ ਨਹੀਂ ਕਰਦਾ ਵੇਖੋ ਨਾ ਕਿਵੇਂ ਢਿੱਡ ਕੱਟਿਆ ਕਿਵੇਂ ਫੈਲਿਆ ਹੋਇਆ ਕੁਝ ਵੀ ਤਾਂ ਨਹੀਂ ਕਰਦਾ ਸਾਹਿਬਾਂ ਨੇ ਬੁਲਾ ਲਿਆ ਲਾਲ ਚੰਦ ਵੀ ਤੇਰੀ ਸ਼ਿਕਾਇਤ ਤੂੰ ਕੁਝ ਨਹੀਂ ਕਰਦਾ ਕਿ ਮਹਾਰਾਜ ਐਵੇਂ ਕਹਿੰਦੇ ਨੇ ਮੈਂ ਅੰਮ੍ਰਿਤ ਵੇਲੇ ਜਾਗਦਾ ਵੀ ਹਾਂ ਸੰਗਤ ਚ ਆ ਕੇ ਬੈਠਦਾ ਮਾਲਾ ਵੀ ਫੇਰਦਾ ਮੈਂ ਬਾਣੀ ਵੀ ਪੜ੍ਹਦਾ ਕਿ ਮਹਾਰਾਜ ਸੇਵਾ ਲੰਗਰ ਚ ਨਹੀਂ ਸੇਵਾ ਕਰਨ ਆਉਂਦਾ ਕਦੇ ਕਦੇ ਇਹਨੇ ਸਫਾਈ ਦੀ ਸੇਵਾ ਨਹੀਂ ਕੀਤੀ ਕਦੇ ਕੋਈ ਸੰਗਤ ਦੀ ਸੇਵਾ ਚ ਹੱਥ ਨਹੀਂ ਵਟਾਇਆ ਕਿਉਂ ਬਾਈ ਲਾਲ ਚੰਦ ਕਿ ਮਹਾਰਾਜ ਜਦੋਂ ਉਹ ਜੋ ਭਗਤੀ ਜੋ ਮੈਂ ਕਰ ਲੈਣਾ ਮੈਂ ਬਾਣੀ ਜੋ ਪੜ੍ਹ ਲੈਣਾ ਸਾਹਿਬ ਕਹਿਣ ਲੱਗੇ ਅਧੂਰਾ ਕੰਮ ਕਰ ਰਿਹਾ ਲਾਲ ਚੰਦ ਇਸ ਤਰ੍ਹਾਂ ਨਹੀਂ ਸਰਨਾ ਕੁਝ ਹੱਥ ਪੈਰ ਵੀ ਸਫਲੇ ਕਰਨੇ ਪੈਣਗੇ ਜੇ ਸਰੀਰ ਨੂੰ ਆਲਸ ਮਾਰ ਗਿਆ ਤੇਰੇ ਮਨ ਦਾ ਉਦਮ ਕੀ ਕਰੇਗਾ ਤੇਰੀ ਭਗਤੀ ਕੀਤੀ ਬਾਣੀ ਪੜ੍ਹੀ ਜਦ ਸਰੀਰ ਬੇਕਾਰ ਹੁੰਦਾ ਚਲਾ ਗਿਆ ਧਿਆਨ ਦੇਣਾ ਸਰੀਰ ਨਾਲ ਕੁਝ ਨਾ ਕੀਤਾ ਸਰੀਰ ਬੇਕਾਰ ਹੋ ਜਾਏਗਾ ਮਨ ਨਾਲ ਕੁਝ ਨਾ ਕੀਤਾ ਤੇ ਮਨ ਬੇਕਾਰ ਹੋ ਜਾਏਗਾ ਸਾਹਿਬ ਕਹਿਣ ਲੱਗੇ ਸਰੀਰ ਦਾ ਵੀ ਕੁਝ ਕਰ ਸਰੀਰ ਨੂੰ ਵੀ ਆਰੇ ਲਾ ਸਰੀਰ ਨੂੰ ਵੀ ਉਦਮ ਵਿਚ ਰੱਖ ਇਹਨੂੰ ਵੀ ਥੋੜਾ ਜਿਹਾ ਚੁਸਤ ਰੱਖਣ ਵਾਸਤੇ ਸਤਰਕ ਰੱਖਣ ਵਾਸਤੇ ਕੋਈ ਯਤਨ ਕਰ ਕੁਝ ਭਜ ਨੱਠ ਸੇਵਾ ਵਿਚ ਕਰਿਆ ਕਰ ਲੰਗਰ ਦੀ ਸੇਵਾ ਵਿਚ ਸੰਗਤ ਦੀ ਸੇਵਾ ਵਿਚ ਬਹੁਤ ਕੰਮ ਐਸੇ ਨੇ ਜਿਹੜੇ ਔਰ ਇਹ ਗੁਰੂ ਘਰ ਦੀ ਬੜੀ ਪਿਆਰੀ ਵਿਉਂਤ ਹੈ ਆ ਜਿਹੜਾ ਗੁਰ ਸੰਗਤ ਵਿਚ ਚੱਲ ਕੇ ਆਉਣਾ ਨਾ ਕਈ ਲੋਕ ਸਮਝਦੇ ਨੇ ਘਰ ਚ ਮਹਾਰਾਜ ਦਾ ਪ੍ਰਕਾਸ਼ ਕਰ ਲਿਆ ਸਾਡਾ ਸਰ ਗਿਆ ਕੰਮ ਧਿਆਨ ਦੇਣਾ ਗੁਰੂ ਗ੍ਰੰਥ ਸਾਹਿਬ ਘਰ ਵਿਚ ਹੋਣ ਧੰਨ ਭਾਗ ਗੁਰਬਾਣੀ ਦੀ ਸਟੱਡੀ ਹਰ ਸਿੱਖ ਦਾ ਕੰਮ ਹੈ ਔਰ ਘਰ ਘਰ ਅੰਦਰ ਧਰਮਸਾਲ ਹੋਵੇ ਇਹ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਨਾਨਕ ਦੀ ਰੀਝ ਦੱਸਦੇ ਨੇ ਲੇਕਿਨ ਕਿਵੇਂ ਕਰਨਾ ਸਤਸੰਗਤ ਵਿਚ ਉੱਠ ਕੇ ਆ ਜਾਣਾ ਇਹਦੇ ਕਿੰਨੇ ਫਲ ਹੋਣਗੇ ਇੱਕ ਤਾਂ ਤੁਸੀਂ ਸਿੱਖ ਭਾਈਚਾਰੇ ਨਾਲ ਜੁੜ ਜਾਂਦੇ ਗੁਰੂ ਪੁੱਤਰਾਂ ਨਾਲ ਜੁੜ ਜਾਂਦੇ ਹੋ ਭਰਾਵਾਂ ਨਾਲ ਜੁੜ ਜਾਂਦੇ ਤੇ ਦੂਜੀ ਗੱਲ ਇਹ ਉੱਠ ਕੇ ਆਉਣ ਵਿਚ ਤੁਰਨ ਫਿਰਨ ਦਾ ਉਦਮ ਵੀ ਹੋ ਜਾਏਗਾ ਆਉਣ ਜਾਣ ਦੀ ਖੇਚਲ ਜਿਹੜੀ ਸਰੀਰ ਨੂੰ ਹੋਵੇਗੀ ਉਹ ਜਿਹੜੀ ਮਾਰਨਿੰਗ ਵਾਕ ਲੋਕ ਕਹਿੰਦੇ ਨੇ ਅੰਮ੍ਰਿਤ ਵੇਲੇ ਦੀ ਸੈਰ ਇਹ ਸੁੱਤੇ ਸਿੱਧ ਹੋ ਜਾਏਗੀ ਜਿਹਦੇ ਬੜੇ ਹੀ ਗੁਣ ਨੇ ਬੜੇ ਹੀ ਫਾਇਦੇ ਨੇ ਬੜੇ ਲਾਭ ਨੇ ਇੱਥੇ ਆ ਕੇ ਕੋਈ ਬੰਦਾ ਜੋੜਿਆਂ ਚ ਖਲੋ ਜਾਂਦਾ ਹੈ ਕੋਈ ਲੰਗਰ ਵਾਲੇ ਪਾਸੇ ਲੱਗ ਜਾਂਦਾ ਹੈ ਕੋਈ ਹੋਰ ਕਿਸੇ ਉਦਮ ਵਿਚ ਕਿਤਨੇ ਲਾਭ ਹੋ ਜਾਣਗੇ ਕਿਤਨਾ ਸਰੀਰ ਨੂੰ ਫਾਇਦਾ ਹੋ ਜਾਏਗਾ ਤੇ ਬਾਕੀ ਸਤਸੰਗਤ ਦੇ ਆਸਰੇ ਗੁਰੂ ਚਰਨਾਂ ਚ ਧਿਆਨ ਜੋੜ ਕੇ ਜਿਸ ਵੇਲੇ ਬਾਣੀ ਨਾਲ ਆਪਣਾ ਮਨ ਜੋੜਾਂਗੇ ਉਸ ਵੇਲੇ ਮਨ ਵੀ ਉਦਮ ਵਿਚ ਆ ਜਾਏਗਾ ਮਨ ਵੀ ਸਤਰਕਤਾ ਵਿਚ ਆ ਜਾਏਗਾ ਸਾਹਿਬ ਚਾਹੁੰਦੇ ਨੇ ਮਨੁੱਖ ਦੋਵੇਂ ਤਰ੍ਹਾਂ ਉਦਮ ਵਿਚ ਆ ਸਰੀਰ ਕਰਕੇ ਵੀ ਮਨ ਕਰਕੇ ਇੱਕ ਪੱਖ ਵੀ ਇਹਦਾ ਕਮਜ਼ੋਰ ਰਹਿ ਗਿਆ ਤੇ ਕਿਵੇਂ ਚੱਲੇਗਾ ਆਖਿਰ ਮਨ ਨੇ ਸਰੀਰ ਚ ਠਹਿਰਨਾ ਹੈ ਜੇ ਮਨ ਬੇਕਾਰ ਹੁੰਦਾ ਚਲਾ ਗਿਆ ਜ਼ੰਗਾ ਰੂਦ ਹੁੰਦਾ ਚਲਾ ਗਿਆ ਇਹ ਮਨ ਕਿੱਥੇ ਟਿਕੇਗਾ ਸਰੀਰ ਦੀਆਂ ਲੰਮੀਆਂ ਉਮਰਾਂ ਹੋਣ ਇਹ ਚੁਸਤ ਹੋਵੇ ਕੰਮ ਆਉਣ ਜੋਗਾ ਹੋਵੇ ਪਰ ਉਪਕਾਰੀ ਹੋਵੇ ਇਸ ਕਰਕੇ ਇਸ ਸਰੀਰ ਨੂੰ ਸਤਸੰਗਤ ਦਾ ਆਹਾਰ ਬਖਸ਼ਿਸ਼ ਕੀਤਾ ਹੈ ਸੇਵਾ ਦਾ ਆਹਾਰ ਬਖਸ਼ਿਸ਼ ਕੀਤਾ ਹੈ ਤੇ ਮਨ ਨੂੰ ਭਗਤੀ ਤੇ ਸਿਮਰਨ ਦਾ ਆਹਾਰ ਬਖਸ਼ਿਸ਼ ਕੀਤਾ ਹੈ ਜੇ ਨਹੀਂ ਹੁੰਦਾ ਆਪਾਂ ਇੱਕ ਕਦਮ ਚੁੱਕੀਏ ਤੇ ਬਾਕੀ ਦੁਹਾਈ ਮਹਾਰਾਜ ਦੀ ਪਾਈਏ ਸਾਹਿਬ ਕਿਰਪਾ ਕਰੋ ਆ ਥੋੜਾ ਜਿਹਾ ਉਦਮ ਮੈਂ ਕਰਨਾ ਬਾਕੀ ਤੁਸੀਂ ਕਰਾ ਲਓ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ ਤੇ ਪਾਤਸ਼ਾਹ ਹੋਰ ਕੋਈ ਆਸਰਾ ਨਹੀਂ ਜਿਹੜਾ ਮੈਨੂੰ ਇਸ ਪਾਸੇ ਤੋਰ ਸਕੇ ਦੂਜੀ ਜਾਏ ਨਾ ਸੁੱਝੀ ਕਿੱਥੇ ਕੂਕਣ ਜਾਓ ਅਗਿਆਨ ਬਿਨਾਸਣ ਤੇਰੀ ਸੰਗਤ ਤੇ ਤੇਰਾ ਨਾਮ ਅਗਿਆਨ ਨੂੰ ਦੂਰ ਕਰਨ ਵਾਲਾ ਤਮ ਹਰਨ ਜੀਵਨ ਵਿੱਚੋਂ ਤਮੋ ਗੁਣ ਨੂੰ ਤਮਾ ਆਦਿਕ ਨੂੰ ਕੱਢਣ ਦਾ ਕਾਰਨ ਬਣਦਾ ਉੱਚੇ ਅਗਮ ਅਮਾਓ ਮੇਰੇ ਵਾਹਿਗੁਰੂ ਮਨ ਵਿਛੜਿਆ ਹਰ ਵੇਲੀਏ ਤੇਰੇ ਨਾਲ ਟੁੱਟਾ ਹੋਇਆ ਮਨ ਕਿਸੇ ਤਰੀਕੇ ਨਾਲ ਮੇਲ ਲੈ ਆਪਣੇ ਨਾਲ ਜੋੜ ਲੈ ਮਨ ਵਿਛੜਿਆ ਹਰ ਮੇਲੀਏ ਨਾਨਕ ਇਹ ਸੁਆਓ ਮੇਰਾ ਤਾਂ ਇਹ ਮਕਸਦ ਹੈ ਜੀਵਨ ਦਾ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੈ ਪਾਓ ਉਸ ਦਿਨ ਸਾਰੇ ਸੁੱਖ ਹੋ ਜਾਣਗੇ ਸਾਰੇ ਕਲਿਆਣ ਜੀਵਨ ਵਿਚ ਵਰਤ ਜਾਣਗੇ ਜਿਸ ਦਿਨ

ਮਾਤਾ ਤੋਂ ਵਿਛੜ ਕੇ ਮੇਰੇ ਮਨ ਦੀ ਜੋ ਦਸ਼ਾ ਹੈ ਮੈਂ ਕਿੱਥੇ ਦੱਸਣ ਜਾਵਾਂ। ਮੈਂ ਮਨ ਦੀ ਹਾਲਤ ਕਿੱਥੇ ਜਾ ਕੇ ਕੂਕਾਂ ਤੇ ਪੁਕਾਰਾਂ, ਤੇਰੇ ਦਰ ਤੋਂ ਬਿਨਾਂ ਕੋਈ ਆਸਰਾ ਨਹੀਂ ਮੇਰੇ ਮਾਲਕ। ਰਹਿਮਤ ਕਰੋ ਤੇ ਜੋੜ ਲਵੋ ਟੁੱਟੇ ਹੋਏ ਨੂੰ, ਵਿਛੜੇ ਹੋਏ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਸਤਸੰਗਤ ਦਾ ਆਸਰਾ ਬਖਸ਼ਿਸ਼ ਕਰੋ। ਇੱਥੇ ਮੇਰਾ ਮਨ ਟਿਕ ਜਾਣ ਦਾ

ਦਾ ਘੋਰ ਯੁੱਧ ਹੋਇਆ। ਭਾਈ ਉਦੇ ਸਿੰਘ ਨੇ, ਸਾਹਿਬਜ਼ਾਦਾ ਅਜੀਤ ਸਿੰਘ ਨੇ ਐਸੀ ਤੇਗ ਚਲਾਈ, ਦੁਸ਼ਮਣਾਂ ਨੂੰ ਭਾਜਣਾ ਪੈ ਗਈਆਂ। ਸਰਸਾ ਬੜੀ ਠਾਠਾ ਮਾਰਦੀ ਸੀ, ਇਸ ਨੂੰ ਪਾਰ ਕਰਨਾ ਬੜਾ ਔਖਾ ਸੀ। ਸਰਸਾ ਦੇ ਕਿਨਾਰੇ ਤੇ ਗੁਰੂ ਮਹਾਰਾਜ ਦੇ ਸਿੱਖ ਸੰਗਤਾਂ ਤੇ ਗੁਰੂ ਮਹਾਰਾਜ ਦਾ ਪਰਿਵਾਰ ਵਿਛੜ ਗਿਆ।

ਦੇਰ ਦੀ ਧਰਤੀ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ। ਕਿਉਂ ਬਈ ਅੱਜ ਇਸ ਦਰਬਾਰ ਵਿੱਚ ਸੋਗ ਕਿਉਂ ਛਾਇਆ ਹੈ? ਸੰਗਤਾਂ ਨੀਵੀਂ ਪਾ ਕੇ ਬੈਠੀਆਂ ਨੇ, ਅੱਖਾਂ ਵਿੱਚੋਂ ਹੰਝੂ ਕੇਰੀ ਜਾਂਦੀਆਂ ਨੇ। ਕੀ ਗੱਲ, ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਆਖ ਰਹੇ ਨੇ? ਅੱਜ ਸਾਨੂੰ ਸਰੀਰ ਕਰਕੇ ਸਦਾ ਵਾਸਤੇ ਵਿਛੋੜਾ ਦੇ ਰਹੇ? ਨਾ ਮਹਾਰਾਜ, ਇੰਜ ਨਾ ਕਰਨਾ। ਅਸੀਂ ਤੁਹਾਡੇ ਦਰਸ਼ਨ ਕਰ ਕਰਕੇ ਜਿਉਂਦੇ ਹਾਂ। ਤੱਕੋ ਸੰਗਤਾਂ ਵੱਲ, ਕਿਵੇਂ ਹੰਝੂਆਂ ਦਾ ਮੀਂਹ ਵਰਸਾ ਰਹੀਆਂ? ਨਾ ਮਹਾਰਾਜ, ਅਸੀਂ ਇਹ ਵਿਛੋੜਾ ਸਹਾਰ ਨਹੀਂ ਸਕਾਂਗੇ। ਸੰਗਤਾਂ ਦਾ ਵੈਰਾਗ ਦੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ। ਪੰਜਾਂ ਸਿੰਘਾਂ ਨੂੰ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਿਲਾਰਿਆ। ਆਪ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾ ਕੀਤੀਆਂ। ਪੰਜ ਪੈਸੇ ਤੇ ਨਾਰੀਅਲ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਮਸਕਾਰ ਕੀਤੀ। ਸਿੰਘੋ, ਅੱਜ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਚੱਲਿਆ। ਅੱਜ ਤੋਂ ਬਾਅਦ ਦੇਹਧਾਰੀ ਗੁਰੂ ਨਹੀਂ ਹੋਏਗਾ, ਬਾਣੀ ਗੁਰੂ, ਗੁਰੂ ਹੈ ਬਾਣੀ। ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ, ਜਿਹਨੇ ਮੇਰੇ ਸਰੀਰ ਕਰਕੇ ਦਰਸ਼ਨ ਕਰਨੇ ਹੋਣ ਮੇਰੇ ਖਾਲਸੇ ਦਾ ਦਰਸ਼ਨ ਕਰੇ, ਜਿਹਨੇ ਮੇਰੇ ਨਾਲ ਵਚਨ ਕਰਨੇ ਹੋਣ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪਿਆਰ ਨਾਲ ਪੜ੍ਹੇ। ਮੇਰਾ ਖਾਲਸਾ ਹਮੇਸ਼ਾ ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ ਜੂਝਦਾ ਰਹੇਗਾ। ਇਹ ਆਪਣਾ ਧਰਮ ਵੀ ਬਚਾਏਗਾ, ਦੂਜਿਆਂ ਦਾ ਧਰਮ ਵੀ ਰੱਖੇਗਾ। ਹਮੇਸ਼ਾ ਹੀ ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ ਜੂਝੇਗਾ, ਸਰਬੱਤ ਦਾ ਭਲਾ ਕਰੇਗਾ। ਅੱਜ ਇਹ ਬਚਨ ਆਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ। ਅਬਦਾਲੀ ਨੇ ਵਾਰ ਵਾਰ ਹਿੰਦੁਸਤਾਨ ਤੇ ਹਮਲਾ ਕੀਤਾ। ਹਮਲਾ ਕਰਦਾ ਹੈ, ਲੁੱਟ ਮਚਾ ਕੇ ਚਲਾ ਜਾਂਦਾ ਹੈ, ਤਬਾਹੀ ਕਰ ਜਾਂਦਾ ਹੈ। ਤੈਨੂੰ ਕੋਈ ਰੋਕਣ ਵਾਲਾ ਨਹੀਂ? ਹਾਂ ਬਈ, ਹੁਣ ਤੂੰ ਹਿੰਦੁਸਤਾਨ ਵਿੱਚ ਤਬਾਹੀ ਨਹੀਂ ਮਚਾ ਸਕਦਾ, ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਗੁਰੂ ਦੇ ਲੜ ਲਾਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲੜ ਪਕੜਾਇਆ ਤੇ ਸਮਝਾਇਆ ਸੀ, ਸਰਬੱਤ ਦਾ ਭਲਾ ਕਰਨਾ ਹੈ, ਦੂਜਿਆਂ ਦਾ ਧਰਮ ਬਚਾਉਣਾ ਹੈ। ਆ ਇੱਕ ਦਿਨ ਫਿਰ ਚੌਥੀ ਵਾਰ ਅਬਦਾਲੀ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਹੈ। ਆਗਰਾ ਤੇ ਮਥੁਰਾ ਸ਼ਹਿਰਾਂ ਦੇ ਵਿੱਚ ਇਹਦੇ ਸਿਪਾਹੀਆਂ ਨੇ ਲੁੱਟ ਮਚਾ ਦਿੱਤੀ। ਮੰਦਰਾਂ ਵਿੱਚੋਂ ਕੀਮਤੀ ਜੇਵਰ ਚੁਰਾ ਲਏ, ਕਿੱਡਾ ਪਾਪੀ ਹੈ। ਭਗਵਾਨ ਦੀਆਂ ਮੂਰਤੀਆਂ ਤੋਂ ਵੀ ਮੁਕਤ ਲਾਈ ਜਾਂਦਾ, ਹੋਰ ਵੀ ਘੋਰ ਪਾਪ ਕਰਦਾ ਹੈ। ਘਰਾਂ ਵਿੱਚੋਂ ਕੀਮਤੀ ਸਮਾਨ ਵੀ ਲੁੱਟ ਲਿਆ ਤੇ ਨੌਜਵਾਨ ਬਹੁ ਬੀਬੀਆਂ ਨੂੰ ਵੀ, ਬੇਟੀਆਂ ਨੂੰ ਵੀ ਪਕੜ ਕੇ ਗੱਡੀਆਂ ਵਿੱਚ ਬਿਠਾ ਕੇ ਇਹਦੇ ਸਿਪਾਹੀ ਲੈ ਚੱਲੇ। ਸਤਸੰਗੀਓ, ਬੀਬੀਆਂ ਨੇ ਹਾਲ ਦਵਾਈ ਮਚਾਈ ਹੈ,
किसे ने भरा नू आखिया वीरा मैं तेनू लकड़ी वधे सी, किसे ने बाप नू आखिया बावला मैनू रख लै, पर अबदाली दियां फौजां अगे किसे दा जोर नहीं चलदा। कीमती समान ते बीबियां नू बच्चियां नू गड्डियां ते लद्दिया तुर पिया है। जदों पुजा मार कंडा दरिया दे कोल शाहबाग दे नेड़े, इत्थे जंगल दे विच बाबा दीप सिंह दी अगुवाई हेठ कुछ सिंह जंगल विच बैठे प्रशादा छकन लगे ने। दो सिंह पानी लैण वास्ते गए ने, सिंघां ने की तकिया भई ओ गड्ढे ते की जा रहा है, इन्ने बड़े गड्ढे तोड़ उड़ती जा रही है, ये की जा रहा है। इन्हें नू एक बीबी ने सिर तां चुकिया ते सिंघां वल देख के हाल दुआई मचाई, ओए गुरु दे सिंघो तुहानू गुरु दा वास्ता, सानू इना लटेरियां कोलों बचा लो, बचा लो सानू इना लटेरियां कोलों। सिंघां ने इस बीबी दी आवाज सुनी, समझ गए ने जाके सारी गल बाबा दीप सिंह जी नूं दसी। बाबा जी ने आख्या खालसा जी प्रशादा नहीं छकना, साडे लई प्रशादा छकना हराम है, हिंदुस्तान दी लाज गड्डियां ते लदी जा रही है, तां प्रशादा छकांगे जे असी इज्जत बचा लवांगे। अज सूरमिया ने हथां विच कृपाना पकड़ियां, गुरु गोविंद सिंह महाराज जी का ध्यान तरिया ते जयकारियां दी बुलंद आवाज दे विच अबदाली दी फौज ते हमला कर दिता है।

ਇਹ ਮੁਗਲੀ ਫੌਜਾਂ ਨੱਸ ਗਈਆਂ ਨੇ, ਸਿੰਘਾਂ ਨੇ ਇੱਜਤਾਂ ਬਚਾ ਲਈਆਂ ਨੇ, ਗੁਰੂ ਦਿਆਂ ਸ਼ੇਰਾਂ ਨੇ ਬੀਬੀਆਂ ਨੂੰ ਬੱਚੀਆਂ ਨੂੰ ਘਰੋਂ ਘਰੀ ਪਹੁੰਚਾ ਦਿੱਤਾ ਹੈ। ਤਾਈਓ ਤੇ ਕਦੀ ਅਬਦਾਲੀ ਨਾ ਜ਼ਕਰੀਆ ਖਾਨ ਦੇ ਕੋਲ ਗਿਆ, ਜ਼ਕਰੀਆ ਖਾਨ ਤੇਰਾ ਰਾਜ ਹੋਵੇ, ਤੂੰ ਮੈਨੂੰ ਹਰਜਾਨੇ ਭਰਦਾ ਹੋਵੇ ਤੇ ਤੇਰੇ ਰਾਜ ਵਿੱਚ ਮੈਨੂੰ ਲੋਕ ਲੁੱਟ ਲੈਣ, ਮੈਂ ਪੰਜਾਬ ਦੇ ਵਿੱਚ ਹੀ ਲੰਘਿਆ ਤੇ ਤੇਰੇ ਕੁਝ ਲੋਕਾਂ ਨੇ ਮੈਨੂੰ ਬੇਚੈਨ ਕਰ ਦਿੱਤਾ। ਨਾ ਬਈ, ਉਹ ਮੇਰੇ ਲੋਕ ਨਹੀਂ ਹੋਣੇ, ਉਹ ਸਿੰਘ ਹੋਣੇ ਨੇ। ਸਿੰਘ ਹੋਣੇ ਨੇ, ਉਹ ਕੌਣ ਹੁੰਦੇ ਨੇ? ਦਿਖਾ ਤੇ ਸਹੀ, ਬਈ ਦਿਖਾ ਨਹੀਂ ਸਕਦਾ। ਸਰਕਾਰੀ ਰਿਪੋਰਟ ਅਨੁਸਾਰ ਸਾਰੇ ਸਿੰਘ ਖਤਮ ਕਰ ਦਿੱਤੇ ਨੇ, ਪਰ ਫੇਰ ਵੀ ਕਦੀ ਕੋਈ ਇੱਕ ਆ ਜਾਵੇ ਤੇ ਸਾਡੇ ਲਈ ਮੁਸੀਬਤ ਖੜੀ ਕਰ ਦਿੰਦਾ। ਜੰਗਲਾਂ ਵਿੱਚ ਰਹਿੰਦੇ ਨੇ, ਘੋੜਿਆਂ ਦੀਆਂ ਕਾਠੀਆਂ ਤੇ ਸੌ ਜਾਂਦੇ ਨੇ, ਕੱਲਾ ਹੀ ਹੋਵੇ ਨਾ ਤੇ 1.25 ਲੱਖ ਕਹਾਉਂਦੇ ਨੇ। ਇੱਕ ਵੀ ਆਪਣੇ ਆਪ ਨੂੰ 1.25 ਲੱਖ ਕਹਾਉਂਦੇ ਨੇ, ਛੋਲੇ ਖਾਂਦੇ ਹੋਣ ਤੇ ਬਦਾਮ ਕਹਿ ਕੇ ਖਾਂਦੇ ਨੇ। ਅਬਦਾਲੀ, ਜੇ ਕਿਤੇ ਤੂੰ ਉਹਨਾਂ ਨੂੰ ਜੰਗ ਵਿੱਚ ਜੂਝਦਾ ਦੇਖ ਲਵੇ, ਲੜਦਾ ਦੇਖ ਲਵੇ, ਤੋਬਾ, ਅੱਲਾ ਦੀ ਕਹਿਰ ਮਚਾ ਦਿੰਦੇ।

ਜ਼ਕਰੀਆ ਖਾਨ ਤੂੰ ਕਿੱਥੇ ਖੋ ਗਿਆ, ਕਿਹਨਾਂ ਖਿਆਲਾਂ ਵਿੱਚ ਚਲਾ ਗਿਆ। ਬਈ ਕੋਈ ਬਹਾਦਰਾਂ ਦੀ ਕੌਮ ਲੱਗਦੀ ਹੈ ਜਿਨ੍ਹਾਂ ਕੋਲੋਂ ਤੂੰ ਵੀ ਡਰਦਾ ਹੈ। ਤੂੰ ਮੈਨੂੰ ਜ਼ਰੂਰ ਇਹੋ ਜਿਹੇ ਲੋਕ ਮਿਲਾ ਨਾ ਬਈ, ਮੈਂ ਤੈਨੂੰ ਅਸਲੀ ਸਿੰਘ ਤੇ ਮਿਲਾ ਨਹੀਂ ਸਕਦਾ, ਉਹਨਾਂ ਦੀ ਨਕਲ ਜ਼ਰੂਰ ਦਿਖਾ ਦੇਵਾਂਗਾ। ਅੱਜ ਜ਼ਕਰੀਆ ਖਾਨ ਨੇ ਆਪਣੀ ਦਰਬਾਰ ਵਿੱਚ ਮਰਾਸੀਆਂ ਨੂੰ ਬੁਲਾਇਆ। ਕਿਉਂ ਬਈ, ਸਿੰਘਾਂ ਦੀ ਨਕਲ ਕਰਕੇ ਦਿਖਾਓਗੇ? ਕਿਉਂ ਨਹੀਂ, ਨਕਲ ਕਰਨਾ ਤੇ ਸਾਡਾ ਕੰਮ ਹੈ। ਲੋੜੀਂਦਾ ਸਮਾਨ ਲੈ ਲਿਆ, ਆਖਣ ਲੱਗੇ ਸਾਡੇ ਉੱਪਰ ਹਮਲਾ ਕਰਵਾ ਦੇਣਾ, ਅਸੀਂ ਸਿੰਘਾਂ ਦੀ ਲੜਾਈ ਜੁੱਧ ਵੀ ਕਰਕੇ ਦਿਖਾਵਾਂਗੇ। ਨਕਲੀਏ ਜਾ ਕੇ ਜੰਗਲ ਵਿੱਚ ਬੈਠ ਗਏ, ਦਰੀਆਂ ਵਿਛਾ ਲਈਆਂ। ਕੋਈ ਵਿਚਾਰਾਂ ਕਰ ਰਹੇ ਨੇ, ਲੱਗਦਾ ਹੈ ਕਿਸੇ ਸੋਚ ਵਿੱਚ ਬੈਠੇ ਨੇ। ਕੋਈ ਚੌਂਕੜੇ ਮਾਰ ਕੇ ਪਾਠ ਕਰ ਰਿਹਾ ਹੈ, ਕੋਈ ਘੋੜਿਆਂ ਨੂੰ ਖਰਖਰਾ ਕਰ ਰਿਹਾ ਹੈ, ਪਰ ਮੁੱਖ ਦੇ ਵਿੱਚ ਕੁਝ ਬੋਲੀ ਜਾਂਦੇ ਨੇ। ਅਬਦਾਲੀ, ਜ਼ਕਰੀਆ ਖਾਨ ਫੌਜਾਂ ਤੱਕ ਰਹੀਆਂ ਨੇ। ਅਬਦਾਲੀ ਨੇ ਪੁੱਛਿਆ ਵੀ ਇਹ ਕੀ ਕਰਦੇ ਨੇ, ਇਹ ਵਿਹਲੇ ਟਾਈਮ ਆਪਣਾ ਕਾਰ ਵਿਹਾਰ ਕਰਦੇ ਨੇ ਤੇ ਨਾਲੇ ਸਿਮਰਨ ਵੀ ਕਰਦੇ ਰਹਿੰਦੇ। ਬਈ ਉਹ ਦਰਖਤ ਤੇ ਕੌਣ ਬੈਠਾ ਹੈ? ਇਹ ਟਾਂਗੂ ਹੈ, ਜਦੋਂ ਕੋਈ ਹਮਲਾ ਕਰਦਾ ਹੈ ਤੇ ਇਹ ਦੱਸ ਦਿੰਦਾ ਹੈ। ਇੰਨੇ ਨੂੰ ਜ਼ਕਰੀਆ ਖਾਨ ਦੀ ਫੌਜ ਨੇ ਹਮਲਾ ਕਰ ਦਿੱਤਾ ਹੈ। ਟਾਂਗੂ ਨੇ ਆਖਿਆ, ਸਿੰਘੋ ਸਾਵਧਾਨ ਹੋ ਜਾਓ, ਟਿੱਡੀ ਦਲ ਆ ਰਿਹਾ ਹੈ। ਅਬਦਾਲੀ ਆਸੇ ਪਾਸੇ ਤੱਕਦਾ ਹੈ ਬਈ ਕਿਹੜਾ ਟਿੱਡੀ ਦਲ? ਬਈ ਆਪਣੀਆਂ ਹੀ ਫੌਜਾਂ ਨੂੰ ਆਖਦੇ। ਹੈਰਾਨ ਹੋਇਆ, ਇੱਕ ਬੁੱਢੇ ਨਕਲੀਏ ਨੇ ਅਰਦਾਸ ਕਰਨੀ ਸ਼ੁਰੂ ਕੀਤੀ। ਸੁਣੀ ਸੁਣਾਈ ਅਰਦਾਸ ਸਾਰੀ ਕਰ ਦਿੱਤੀ। ਆਖਰ ਵਿੱਚ ਆਖਿਆ, ਹੇ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ, ਹਮਲਾ ਹੋ ਗਿਆ ਹੈ, ਸਾਨੂੰ ਮੈਦਾਨੇ ਜੰਗ ਵਿੱਚ ਜੂਝਣ ਦਾ ਵੱਲ ਬਖਸ਼ੋ। ਚੱਕ ਕੇ ਨਕਲੀਆਂ ਨੇ ਕਿਰਪਾਨਾਂ ਤੇ ਬੁਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਕਾਰਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਜ਼ਕਰੀਆ ਖਾਨ ਦੀ ਫੌਜ ਉੱਤੇ ਹਮਲਾ ਕਰ ਦਿੱਤਾ। ਇਹੋ ਜਿਹਾ ਯੁੱਧ ਕੀਤਾ, ਕਹਿਰ ਮਚਾ ਦਿੱਤਾ। ਜ਼ਕਰੀਆ ਖਾਨ ਦੀ ਫੌਜ ਮਾਰ ਦਿੱਤੀ ਹੈ, ਕੁਝ ਨੱਸ ਗਏ ਨੇ। ਅਬਦਾਲੀ ਤੇ ਜ਼ਕਰੀਆ ਖਾਨ ਵੀ ਨੱਸ ਕੇ ਜਾਨ ਬਚਾਈ। ਬਈ ਕੀ ਹੋ ਗਿਆ ਨਕਲੀਆਂ ਨੇ? ਨਕਲ ਕਰਨ ਵਾਸਤੇ ਆਖਿਆ ਸੀ, ਇਹ ਸੱਚੀ ਮਾਰੀ ਜਾਂਦੇ ਨੇ। ਅਬਦਾਲੀ ਨੇ ਆਪਣੀ ਫੌਜ ਭੇਜੀ ਬਹੁਤ ਸਾਰੀ, ਇਹਨਾਂ ਨਕਲੀਆਂ ਨੂੰ ਕਾਬੂ ਵਿੱਚ ਕੀਤਾ। ਬੁੱਢਾ ਨਕਲੀਆ ਜੋ ਇਹਨਾਂ ਦਾ ਮੁਖੀ ਸੀ ਨਾ, ਉਹਨੂੰ ਕਈ ਸਿਪਾਹੀਆਂ ਨੇ ਪਕੜ ਕੇ ਲਿਆ ਕੇ ਜ਼ਕਰੀਆ ਖਾਨ ਦੇ ਮੂਹਰੇ ਖੜਾ ਕੀਤਾ। ਜਦੋਂ ਜ਼ਕਰੀਆ ਖਾਨ ਨੇ ਇਹਦੀਆਂ ਅੱਖਾਂ ਵੱਲ ਤੱਕਿਆ ਤੇ ਦੇਖਿਆ ਨਹੀਂ ਜਾਂਦਾ, ਭੈ ਆਉਂਦਾ ਹੈ ਬਈ ਇਹ ਉਮਰਾਸੀ ਤੇ ਨਹੀਂ ਲੱਗਦਾ, ਲੱਗਦਾ ਹੈ ਸਿੰਘ ਹੀ ਆ ਗਏ ਇਹਨਾਂ ਵਿੱਚ। ਕਿਵੇਂ ਘੂਰ ਘੂਰ ਕੇ ਤੱਕਦਾ ਹੈ। ਸਿਪਾਹੀ ਨੇ ਲਿਆ ਕੇ ਪਾਣੀ ਦਾ ਕਟੋਰਾ ਮੁੱਖ ਦੇ ਉੱਤੇ ਪਾਇਆ ਤੇ ਇਹਨੂੰ ਸੁਰਤ ਆਈ। ਆਸੇ ਪਾਸੇ ਦੇਖਦਾ, ਇਹ ਕੀ ਹੋ ਗਿਆ? ਫੌਜਾਂ ਮਰੀਆਂ ਪਈਆਂ ਨੇ, ਸਾਡੇ ਭਾਈ ਭਰਾ ਵੀ ਵਿੱਚ ਮਰੇ ਪਏ ਨੇ, ਬਈ ਇਹ ਕੀ ਹੋ ਗਿਆ? ਜ਼ਕਰੀਆ ਖਾਨ ਆਖਿਆ, ਤੈਨੂੰ ਨਹੀਂ ਪਤਾ ਕਿੰਨੀ ਸਾਡੀ ਫੌਜ ਮਾਰ ਦਿੱਤੀ ਹੈ ਤੇ ਹੁਣ ਆਖੀ ਜਾਂਦਾ ਕੀ ਹੋ ਗਿਆ? ਸਤਸੰਗੀਓ, ਇਸ ਤਕਲੀਏ ਨੇ ਆਖਿਆ, ਤੁਸੀਂ ਸਾਨੂੰ ਨਕਲ ਕਰਨ ਵਾਸਤੇ ਕਿਹਾ ਤੇ ਅਸੀਂ ਨਕਲ ਕਰੀ ਗਏ, ਪਰ ਜਦੋਂ ਅਸੀਂ ਅਰਦਾਸ ਕਰਨ ਲੱਗੇ ਅਰਦਾਸ ਅਸਲੀ ਹੋ ਗਈ, ਜਕਾਰਾ ਅਸਲੀ ਵੱਜ ਗਿਆ। ਜਦੋਂ ਅਸੀਂ ਜਕਾਰਾ ਬੁਲਾ ਕੇ ਕੁਰਬਾਨਾਂ ਚੁੱਕੀਆਂ ਤੇ ਸਾਨੂੰ ਨਹੀਂ ਪਤਾ ਲੱਗਾ ਸਾਡੇ ਵਿੱਚ ਕੌਣ ਆ ਗਿਆ, ਸਾਨੂੰ ਫਿਰ ਕੁਝ ਨਹੀਂ ਪਤਾ। ਸਤਸੰਗੀਓ, ਦੇਖੋ ਜਕਾਰੇ ਵਿੱਚ ਕਿੰਨੀਆਂ ਬਖਸ਼ਾਂ ਨੇ। ਇੱਕ ਨਕਲੀਆ ਜਕਾਰਾ ਬੁਲਾਵੇ
ਉਹਨੂੰ ਏਡਾ ਵੱਲ ਮਿਲ ਸਕਦਾ ਹੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਨਿਤਨੇਮੀ ਅਰਦਾਸ ਕਰਕੇ ਜਕਾਰਾ ਬੁਲਾ ਦੇਵੇ ਤੇ ਕਿਹਦੀ ਮਜਾਲ ਹੈ, ਕਿਹੜਾ ਦੁਸ਼ਮਣ ਅੱਗੇ ਖਲੋ ਸਕਦਾ ਹੈ। ਜਦੋਂ ਅਸੀਂ ਮਨ ਕਰਕੇ ਸ਼ਰਧਾ ਤੇ ਪਿਆਰ ਨਾਲ ਅਰਦਾਸ ਕਰਕੇ ਜਕਾਰਾ ਬੁਲਾਉਂਦੇ ਹਾਂ, ਸੱਚ ਜਾਣੋ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹਾਜ਼ਰ ਹੋ ਜਾਂਦੇ ਨੇ। ਤਾਂਹੀਓ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਆਖਿਆ ਹੈ, ਗਰੀਬ ਤੇ ਮਜ਼ਲੂਮ ਦੀ ਰੱਖਿਆ ਕਰਨੀ ਹੈ, ਸਰਬੱਤ ਦਾ ਭਲਾ ਕਰਨਾ ਹੈ, ਆਪਣਾ ਧਰਮ ਵੀ ਬਚਾਉਣਾ ਹੈ, ਦੂਜੇ ਦਾ ਧਰਮ ਵੀ ਬਚਾਉਣਾ ਹੈ, ਤੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ। ਆਗਿਆ ਭਈ ਅਕਾਲ ਕੀ।

ਮਨੁੱਖੀ ਜਾਮਾ ਪ੍ਰਾਪਤ ਕਰਕੇ ਸਫਲ ਕਰਨ ਦਾ ਸਾਧਨ ਹੈ ਸੇਵਾ। ਸੇਵਾ ਇੱਕ ਐਸਾ ਡਰਾਫਟ ਹੈ ਜਿਹੜਾ ਤੁਰੰਤ ਹੀ ਕੈਸ਼ ਹੁੰਦਾ ਹੈ। ਪੜੋਸੀ ਦੀ ਸੇਵਾ, ਰਾਤ ਦੇ 1 ਵਜੇ ਅਚਾਨਕ ਉਹਦੀ ਤਬੀਅਤ ਖਰਾਬ ਹੋ ਜਾਂਦੀ, ਤੁਹਾਨੂੰ ਪਤਾ ਲੱਗਦਾ, ਤੁਸੀਂ ਆਪਣੀ ਨਿੰਦਰ ਦਾ ਤਿਆਗ ਕਰਕੇ ਉਹਦੀ ਸੇਵਾ ਵਾਸਤੇ ਹਾਜ਼ਰ ਹੋ ਜਾਂਦੇ। ਹਸਪੀਟਲ ਲੈ ਕੇ ਗਏ, ਜਿੰਨਾ ਚਿਰ ਉਹਨੂੰ ਆਰਾਮ ਨਹੀਂ ਆਇਆ ਤੁਸੀਂ ਉਹਦੀ ਸੇਵਾ ਵਿੱਚ ਲੱਗੇ ਰਹੇ। ਯਾਦ ਰੱਖੋ, ਜ਼ਿੰਦਗੀ ਭਰ ਤੁਹਾਡਾ ਉਹ ਅਹਿਸਾਨਮੰਦ ਰਹੇਗਾ। ਇਹਦੇ ਨਾਲ ਹੀ ਰੱਬ ਨਾ ਕਰੇ ਕਿਤੇ ਤੁਹਾਡੇ ਨਾਲ ਇਸ ਤਰ੍ਹਾਂ ਗੁਜ਼ਰੇ ਜਿਹਨੇ ਤੁਹਾਡੀ ਸੇਵਾ ਦਾ ਫਲ ਪ੍ਰਾਪਤ ਕੀਤਾ ਹੈ, ਉਹ ਵੀ ਪਿੱਛੇ ਨਹੀਂ ਰਹੇਗਾ ਤੁਹਾਡੀ ਸੇਵਾ ਵਾਸਤੇ, ਉਸੇ ਤਰ੍ਹਾਂ ਉਹਦੇ ਨਾਲੋਂ ਵੀ ਜ਼ਿਆਦਾ ਤਤਪਰ ਰਹੇਗਾ। ਉਹ ਸੇਵਾ ਇੱਕ ਐਸਾ ਫਲ ਹੈ, ਸੇਵਾ ਕਰੋ ਤੇ ਸੇਵਾ ਪ੍ਰਾਪਤ ਹੁੰਦੀ ਹੈ। ਤਾਂ ਹੀ ਤੇ ਸਿਆਣਿਆਂ ਦਾ ਕਥਨ ਹੈ, ਕਰ ਸੇਵਾ ਮਿਲੇ ਨੇਵਾ। ਗੁਰੂ ਮਹਾਰਾਜ ਤੇ ਕਹਿੰਦੇ ਨੇ, ਇਸ ਦੁਨੀਆਂ ਦੇ ਵਿੱਚ ਆਇਆ ਹੈ ਸੇਵਾ ਕਰਕੇ ਜਸ ਖੱਟ ਲੈ, ਤੇ ਜਦੋਂ ਦੁਨੀਆਂ ਦੇ ਵਿੱਚ ਜਸ ਖੱਟੇਗਾ, ਦਰਗਾਹ ਦੇ ਵਿੱਚ ਜਾਏਗਾ, ਉੱਥੇ ਵੀ ਤੇਰੀ ਜੈ ਜੈਕਾਰ ਹੋਵੇਗੀ। ਕਹੋ ਨਾਨਕ ਬਾਹਾਂ ਲੁਡਾਈ ਹੈ, ਉੱਚੀਆਂ ਬਾਹਾਂ ਕਰਕੇ ਮਾਣ ਨਾਲ ਬੜੀ ਸ਼ਾਨ ਨਾਲ ਉੱਥੇ ਜਾਵੇਗਾ, ਤੇ ਤੇਰੀ ਸਾਰੇ ਹੀ ਜੈ ਜੈਕਾਰ ਹੋਵੇਗੀ। ਇਹ ਸੇਵਾ ਦਾ ਫਲ ਹੈ, ਇਨਸਾਨੀਅਤ ਦੀ ਸੇਵਾ, ਮਨੁੱਖ ਮਾਤਰ ਦੀ ਸੇਵਾ ਕਰ, ਤੇਰਾ ਇਹ ਜੀਵਨ ਸਫਲ।

ਇੱਕ ਉਹ ਆਪ ਭਾਵੇਂ ਦੁਖੀ ਹੋ ਲਵੇ ਪਰ ਦੂਸਰਿਆਂ ਨੂੰ ਸੁੱਖ ਦਿੰਦਾ। ਤੇ ਕਬੀਰ ਸਾਹਿਬ ਕਹਿੰਦੇ ਨੇ ਆਪ ਗਏ ਔਰਨ ਹੂੰ ਖੋਵੇ ਆਗ ਲਗਾਏ ਮੰਦਿਰ ਮੈਂ ਸੋਵੇ। ਕਈ ਇਹੋ ਜਿਹੇ ਵੀ ਆਦਮੀ ਜਿਹੜੇ ਆਪ ਦੀ ਖਰਾਬ ਹੁੰਦੇ ਨੇ ਨਾਲ ਦੂਸਰਿਆਂ ਨੂੰ ਵੀ ਖਰਾਬ ਕਰਦੇ। ਆਗ ਲਗਾਏ ਮੰਦਿਰ ਮੈਂ ਸੋਵੇ, ਮੰਦਿਰ ਨੂੰ ਘਰ ਨੂੰ ਅੱਗ ਲਗਾ ਕੇ ਤੇ ਆਪੇ ਵਿੱਚ ਜਾ ਕੇ ਬਹਿ ਜਾਂਦੇ। ਇਹੋ ਜਿਹੇ ਇਨਸਾਨ ਆਪ ਤੇ ਦੁਖੀ ਹੁੰਦੇ ਨੇ ਨਾਲ ਦੂਸਰਿਆਂ ਨੂੰ

ਆਪ ਅੰਦਰ ਜਾ ਕੇ ਸੌ ਜਾਣਗੇ। ਇਹ ਵੀ ਨਹੀਂ ਪਤਾ ਕਿ ਆਪਣੇ ਘਰ ਨੂੰ ਮੈਂ ਆਪੇ ਹੀ ਅੱਗ ਲਾ ਬੈਠਾ ਤੇ ਅੰਦਰ ਆ ਕੇ ਸੌ ਗਏ। ਜੇ ਘਰ ਸੜੇਗਾ ਤਾਂ ਮੈਂ ਵੀ ਨਾਲ ਹੀ ਸੜਾਂਗਾ। ਇਹੋ ਜਿਹੇ ਇਨਸਾਨ ਕਿਹੜੇ ਹੁੰਦੇ।

ਇਹੋ ਜਿਹੇ ਲੋਕਾਂ ਦਾ ਜ਼ਿਕਰ ਜਿਨ੍ਹਾਂ ਦਾ ਕੰਮ ਉੱਠਦਿਆਂ ਬਹਿੰਦਿਆਂ ਕੁਟਿਲਤਾ ਮਾੜਾ ਹੀ ਸੋਚਣਾ ਤੇ ਮਾੜਾ ਹੀ ਕਰਨਾ ਆਪਣੇ ਸੁਖ ਵਾਸਤੇ ਦੂਸਰਿਆਂ ਨੂੰ ਦੁੱਖ ਦੇਣਾ ਪਰ ਜਿਹੜਾ ਇਨਸਾਨ ਕਿਸੇ ਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਖਿਆਲ ਨਹੀਂ ਹੁੰਦਾ ਪਰ ਸਮਾਂ ਆਉਣ ਦੇ ਨਾਲ ਉਹ ਆਪ ਬਹੁਤਾ ਦੁਖੀ ਹੋ ਜਾਂਦਾ ਇਸੇ ਸ਼ਬਦ ਦੇ ਨਾਲ ਗੁਰੂ ਪਾਤਸ਼ਾਹ ਦੀ ਪਵਿੱਤਰ ਬਾਣੀ ਦਾ ਇੱਕ ਸ਼ਬਦ ਜਿਹਦੀਆਂ ਕੁਝ ਤੁਕਾਂ ਯਾਦ ਆਈਆਂ ਨੇ ਜਿਹਦੇ ਵਿਚ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਜਿਉ ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਘਰ ਲੁਕੀ ਜਾ ਰਿਹਾ ਚੰਦਰ ਹਾਂਸ ਇੱਕ ਭਗਤ ਹੋਇਆ ਤ੍ਰਿਸ਼ਟ ਬੁੱਧੀ ਇਹ ਵਜ਼ੀਰ ਸੀ ਜਿਸ ਤਰ੍ਹਾਂ ਤ੍ਰਿਸ਼ਟ ਬੁੱਧੀ ਵਜ਼ੀਰ ਨੇ ਚੰਦਰ ਹਾਂਸ ਨੂੰ ਦੁਖੀ ਕਰਨਾ ਚਾਹਿਆ ਪਰ ਤ੍ਰਿਸ਼ਟ ਬੁੱਧੀ ਵਜ਼ੀਰ ਦਾ ਆਪਣਾ ਹੀ ਘਰ ਬਰਬਾਦ ਹੋ ਗਿਆ ਕਿਉਂਕਿ ਉੱਠਦਾ ਬਹਿੰਦਾ ਇਹ ਮਾੜਾ ਸੋਚਦਾ ਸੀ ਇਹ ਚਾਹੁੰਦਾ ਸੀ ਕਿ ਚੰਦਰ ਹਾਂਸ ਖਤਮ ਹੋ ਜਾਏ ਤੇ ਰਾਜ ਭਾਗ ਮੈਂ ਸੰਭਾਲਾ ਮੇਰੇ ਪੁੱਤਰ ਸੰਭਾਲਣ ਭਗਤ ਨੂੰ ਖਤਮ ਕਰਨਾ ਚਾਹਿਆ ਪਰ ਇਹਦਾ ਆਪਣਾ ਹੀ ਪਰਿਵਾਰ ਘਰ ਖਤਮ ਹੋ ਗਿਆ ਇਹੋ ਜਿਹੇ ਇਨਸਾਨਾਂ ਬਾਰੇ

ਕੇਰਲ ਦਾ ਰਾਜਾ ਇਹਦੇ ਘਰ ਰਾਜਕੁਮਾਰ ਨੇ ਜਨਮ ਲਿਆ। ਇਹ ਰਾਜਕੁਮਾਰ ਤਿੰਨਾਂ ਦਿਨਾਂ ਦਾ ਪੜੋਸੀ ਰਾਜੇ ਨੇ ਹਮਲਾ ਕਰ ਦਿੱਤਾ। ਕੇਰਲ ਦਾ ਰਾਜਾ ਆਪਣੇ ਦੇਸ਼ ਦੀ ਰੱਖਿਆ ਕਰਦਾ ਹੋਇਆ ਸ਼ਹੀਦ ਹੋ ਗਿਆ। ਜੋ ਸਮੇਂ ਦਾ ਰਿਵਾਜ ਸੀ, ਰਾਜੇ ਦੇ ਨਾਲ ਰਾਣੀ ਵੀ ਤਿੰਨਾਂ ਦਿਨਾਂ ਦੇ ਬੱਚੇ ਇਸ ਰਾਜਕੁਮਾਰ ਨੂੰ ਛੱਡ ਕੇ ਰਾਜੇ ਦੇ ਨਾਲ ਸਤੀ ਹੋ ਗਈ। ਦੁਸ਼ਮਣ ਦਾ ਕਬਜ਼ਾ ਕੇਰਲ ਤੇ ਹੋ ਗਿਆ। ਜਿਹੜੀ ਦਾਈ ਇਸ ਬੱਚੇ ਦੀ ਦੇਖਭਾਲ ਕਰਦੀ ਸੀ ਬੜੀ ਸਿਆਣੀ ਨਿਕਲੀ। ਉਸ ਦਾਈ ਨੇ ਇਹ ਵਿਚਾਰ ਕੀਤੀ, ਜੇ ਇਹ ਰਾਜਕੁਮਾਰ ਦੁਸ਼ਮਣ ਰਾਜੇ ਦੇ ਹੱਥ ਲੱਗ ਗਿਆ ਤਾਂ ਉਹਨੇ ਇਹਨੂੰ ਮਾਰ ਦੇਣਾ, ਕਿਉਂ ਨਾ ਮੈਂ ਇਹਨੂੰ ਇੱਥੋਂ ਲੈ ਚੱਲਾਂ। ਉਸ ਦਾਈ ਨੇ ਇਸ ਰਾਜਕੁਮਾਰ ਨੂੰ

ਕ੍ਰਿਸ਼ਟਬੋਧੀ ਦੇ ਦੋ ਲੜਕੇ ਸਨ ਮਦਨ ਮਦਨ ਤੇ ਅਮਲ। ਇਨ੍ਹਾਂ ਦੋਨਾਂ ਦਾ ਸੁਭਾਅ ਵੱਖਰਾ ਸੀ। ਮਦਨ ਸਾਧੂ ਸੁਭਾਅ ਦਾ ਤੇ ਅਮਲ ਜਿਹੜਾ ਸੀ ਜਿਹੋ ਜਿਹਾ ਨਾਮ ਕੰਮ ਵੀ ਇਹਦੇ ਉਹ ਜਿਹੇ ਇਹ ਅਮਲਾਂ ਵਿੱਚ ਹੀ ਲੱਗਾ ਰਹਿੰਦਾ ਸੀ।

ਪੁੱਛਿਆ ਸੰਤ ਜੀ ਕੋਈ ਹੋਰ ਚੀਜ਼ ਚਾਹੀਦੀ ਕੁਛ ਹੋਰ ਆਵੇ ਸੰਤ ਜੀ ਹੱਸਣ ਲੱਗ ਪਏ ਤ੍ਰਿਸ਼ਟ ਬੁੱਧੀ ਨੂੰ ਕੁਛ ਬੁਰਾ ਲੱਗਾ ਕਹਿਣ ਲੱਗਾ ਸੰਤ ਜੀ ਮੈਂ ਪੁੱਛਿਆ

ਸਮੇਂ ਦੇ ਨਾਲ ਇਸੇ ਯਤੀਮ ਚੰਦਰ ਹਾਂਸ ਨੇ ਇਸ ਚੰਦਨਪੁਰ ਦਾ ਰਾਜਾ ਬਣਨਾ ਹੈ ਤੇ ਇਸ ਰਾਜ ਦਾ ਜਵਾਈ ਬਣਨਾ। ਇਹ ਸੁਣ ਕੇ ਵਜ਼ੀਰ ਦੇ ਪੈਰਾਂ ਥੱਲੋਂ ਤੇ ਜਿਵੇਂ ਜ਼ਮੀਨ ਨਿਕਲ ਗਈ, ਉਥੇ ਕੁਝ ਨਾ ਬੋਲਿਆ, ਦੱਬੇ ਪੈਰ ਵਾਪਸ ਮੁੜਿਆ ਤੇ ਜਲਾਦਾਂ ਦੇ ਕੋਲ ਚਲਾ ਗਿਆ।

ਉਹਦਾ ਮੂੰਹ ਘੁੱਟ ਕੇ ਚੰਦਰ ਹਾਂਸ ਨੂੰ ਇਨ੍ਹਾਂ ਚੁੱਕ ਲਿਆ। ਚੁੱਕ ਕੇ ਜੰਗਲ ਵਿਚ ਲੈ ਗਏ, ਨਦੀ ਦੇ ਕਿਨਾਰੇ ਖੜਾ ਕਰ ਦਿੱਤਾ ਚੰਦਰ ਹਾਂਸ ਨੂੰ। ਅੱਧੀ ਰਾਤ ਦਾ ਵੇਲਾ ਚੰਦਰ ਹਾਂਸ ਅੱਖਾਂ ਮਲਦਾ ਹੋਇਆ ਕਹਿਣ ਲੱਗਾ, ਤੁਸੀਂ ਕੌਣ ਹੋ? ਮੈਨੂੰ ਇੱਥੇ ਕਿਉਂ ਲੈ ਕੇ ਆਏ ਹੋ?

ਚੰਦਰ ਹਾਸ ਕਹਿੰਦਾ ਮੈਂ ਤੁਹਾਡਾ ਕੀ ਵਿਗਾੜਿਆ ਤੁਸੀਂ ਮੈਨੂੰ ਕਿਉਂ ਮਾਰਨ ਲੱਗੇ ਜਲਾਦ ਕਹਿਣ ਲੱਗੇ ਤੂੰ ਸਾਡਾ ਕੁਝ ਨਹੀਂ ਵਿਗਾੜਿਆ ਸੰਤ ਕਹਿੰਦੇ ਕਿ ਤੂੰ ਚੰਦਨਪੁਰ ਦਾ ਰਾਜਾ ਬਣਨਾ ਹੈ ਇਸ ਕਰਕੇ ਵਜ਼ੀਰ ਤੈਨੂੰ ਮਰਵਾ ਰਹੇ ਚੰਦਰ ਹਾਸ ਕਹਿਣ ਲੱਗਾ ਠੀਕ ਹੈ ਤੁਸੀਂ ਮੈਨੂੰ ਮਾਰ ਦਿਓ ਪਰ ਜੇ ਦੋ ਘੜੀਆਂ ਸਮਾਂ ਦਿਓ ਤਾਂ ਮੈਂ ਆਪਣੀ ਭਗਵਾਨ ਨੂੰ ਯਾਦ ਕਰ ਲਵਾਂ ਜਲਾਦ ਕਹਿਣ ਲੱਗੇ ਇਹਨੇ ਕਿਹੜਾ ਕਿਧਰੇ ਭੱਜ ਜਾਣਾ ਜਲਾਦਾਂ ਦੇ ਮਨ ਵਿਚ ਕੁਝ ਦਇਆ ਆਈ ਕਹਿਣ ਲੱਗੇ ਠੀਕ ਹੈ ਕਾਕਾ ਤੂੰ ਦੋ ਘੜੀਆਂ ਭਗਵਾਨ ਨੂੰ ਯਾਦ ਕਰ ਲੈ ਚੰਦਰ ਹਾਂਸ ਦੇ ਗਲ ਵਿਚ ਇੱਕ ਥੈਲਾ ਸੀ ਜਿਹੜਾ ਹਰ ਵਕਤ ਉਹ ਗਲ ਵਿਚ ਰੱਖਿਆ ਕਰਦਾ ਸੀ ਵਿਚ ਇੱਕ ਠਾਕੁਰ ਸੀ ਨਦੀ ਵਿਚ ਪਾਣੀ ਲੈ ਕੇ ਪੋਚਾ ਮਾਰਿਆ ਹੱਥ ਜੋੜ ਕੇ ਚੰਦਰ ਹਾਂਸ ਖੜਾ ਹੋ ਗਿਆ ਤੇ ਕਹਿੰਦਾ ਭਗਵਾਨ ਸੰਤ ਜੀ ਕਹਿੰਦੇ ਸਨ ਕਿ ਜਿਹੜਾ ਵੀ ਭਗਵਾਨ ਨੂੰ ਮੰਨ ਕਰਕੇ

ਕਿਸੇ ਦੇ ਗਾਣ ਦੀ ਆਵਾਜ਼ ਪਈ। ਰਾਜਾ ਕੁਲਿੰਦਰ ਅੱਗੇ ਹੋਇਆ, ਦੇਖਿਆ ਛੋਟਾ ਜਿਹਾ ਬੱਚਾ ਬੜੀ ਮਿੱਠੀ ਸੁਰ ਵਿਚ ਭਜਨ ਗਾ ਰਿਹਾ। ਰਾਜਾ ਕੁਲਿੰਦਰ ਘੋੜੇ ਤੋਂ ਉਤਰਿਆ, ਚੰਦਰਹਾਸ ਦੇ ਕੋਲ ਗਿਆ ਤੇ ਪੁੱਛਿਆ, ਕਾਕਾ ਤੂੰ ਕੌਣ ਹੈ, ਜੰਗਲ ਵਿਚ ਕੀ ਕਰਨਾ ਪਿਆ। ਚੰਦਰਹਾਸ ਨੇ ਸਾਰੀ ਗੱਲ ਦੱਸੀ। ਰਾਜਾ ਕੁਲਿੰਦਰ ਦੇ ਘਰ ਔਲਾਦ ਕੋਈ ਨਹੀਂ ਸੀ। ਰਾਜੇ ਕੁਲਿੰਦਰ ਨੇ ਚੰਦਰਹਾਸ ਨੂੰ ਘੋੜੇ ਤੇ ਬਿਠਾਇਆ, ਆਪਣੇ ਮਹਿਲਾਂ ਵੱਲ ਲੈ ਤੁਰਿਆ। ਜਿਸ ਤਰ੍ਹਾਂ ਸਾਹਿਬ ਜੀ ਕਹਿੰਦੇ ਨੇ, ਪੂਰਬ ਕਰਮ ਅੰਕੁਰ ਜਬ ਪ੍ਰਗਟੀ, ਪੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕੋਈ ਪਿਛਲੇ ਜਨਮ ਦੇ ਸੰਬੰਧ ਸਨ ਜੋ ਪ੍ਰਗਟ ਹੋਏ, ਤੇ ਰਾਜਾ ਕੁਲਿੰਦਰ ਚੰਦਰਹਾਸ ਨੂੰ ਘੋੜੇ ਤੇ ਬਿਠਾ ਕੇ ਆਪਣੇ ਮਹਿਲਾਂ ਵਿਚ ਲੈ ਗਏ। ਰਾਣੀ ਵੀ ਖੁਸ਼ ਹੋਈ। ਸਾਰੇ ਸ਼ਹਿਰ ਵਿਚ ਢੰਡੋਰਾ ਫੇਰਿਆ ਗਿਆ ਕਿ ਰਾਜਾ ਕੁਲਿੰਦਰ ਜੰਗਲ ਵਿਚ ਇਕ ਲੜਕਾ ਲੈ ਕੇ ਆਇਆ, ਉਹਨੂੰ ਮੁਤਬੰਨਾ ਬਣਾਉਣਾ ਹੈ। ਸਾਰੇ ਸ਼ਹਿਰ ਦੇ ਵਿਚ ਖੁਸ਼ੀਆਂ ਮਨਾਈਆਂ ਜਾਣ। ਅਗਲੇ ਦਿਨ ਰਾਜੇ ਕੁਲਿੰਦਰ ਨੇ ਚੰਦਰਹਾਸ ਨੂੰ ਆਪਣਾ ਮੁਤਬੰਨਾ, ਆਪਣਾ ਪੁੱਤਰ ਬਣਾ ਲਿਆ। ਸਾਰੇ ਸ਼ਹਿਰ ਵਿਚ ਖੁਸ਼ੀਆਂ ਮਨਾਈਆਂ ਗਈਆਂ। ਇਕ ਪਾਸੇ ਰਾਜਾ ਕੁਲਿੰਦਰ ਹੈ ਜਿਹਦਾ ਮਨ ਸਾਫ ਪਰਮੇਸ਼ਰ ਦੇ ਭੈ ਵਿਚ ਰਹਿੰਦਾ, ਪਰਮੇਸ਼ਰ ਨਾਲ ਪਿਆਰ ਕਰਦਾ। ਇਕ ਪਾਸੇ ਤ੍ਰਿਸ਼ਟਭੂ ਦੀ ਵਜ਼ੀਰ ਹੈ ਜਿਹੜਾ ਕਪਟ ਈਰਖਾ ਤੇ ਦੁਬਧਾ ਦੇ ਨਾਲ ਭਰਿਆ ਹੋਇਆ ਹੈ। ਇਹੋ ਜਿਹੇ ਵਜ਼ੀਰ, ਇਹੋ ਜਿਹੇ ਇਨਸਾਨ ਜਿਨ੍ਹਾਂ ਬਾਰੇ ਕਵੀ

ਰਾਜੇ ਕੁਲਿੰਦਰ ਦੇ ਕੋਲ ਪਲਣ ਲੱਗ ਪਿਆ। ਯੁਵਰਾਜ ਤਾਂ ਪਹਿਲਾਂ ਹੀ ਸੀ, ਬੜਾ ਬਹਾਦਰ ਨਿਕਲੇ। ਛੋਟੀ ਉਮਰ ਦੇ ਵਿੱਚ ਹੀ ਚੰਦਰਹਾਂਸ ਨੇ ਆਸ ਪਾਸ ਦੇ ਇਲਾਕੇ ਜਿੱਤ ਕੇ ਆਪਣਾ ਰਾਜ ਬੜਾ ਵਧਾ ਲਿਆ। ਚੰਦਰਹਾਸ ਦੀ ਬਹਾਦਰੀ ਹਰ ਜਗ੍ਹਾ ਫੈਲ ਗਈ। ਇਹ ਖਬਰ ਚੰਦਨਪੁਰ ਦੇ ਵਜ਼ੀਰ ਤ੍ਰਿਸ਼ਟਬੁਧੀ ਨੂੰ ਵੀ ਲੱਗੀ ਕਿ ਚੰਦਰਹਾਂਸ ਬੜਾ ਬਹਾਦਰ ਹੈ ਔਰ ਇਸ ਚੰਦਰਹਾਂਸ ਨੂੰ ਰਾਜਾ ਕੁਲਿੰਦਰ ਜੰਗਲ ਵਿੱਚੋਂ ਲੈ ਕੇ ਆਇਆ ਸੀ।

ਸਾਰਾ ਦਿਨ ਦੇ ਸਫ਼ਰ ਤੋਂ ਥੱਕ ਗਿਆ ਸੀ। ਸ਼ਾਹੀ ਬਾਗ ਆਇਆ, ਘੋੜਾ ਬੰਨ ਕੇ ਚੰਦਰਹਾਸ ਲੇਟ ਗਿਆ। ਲੇਟਦਿਆਂ ਹੀ ਪਤਾ ਨੀ ਕਿਹੜੇ ਵੇਲੇ ਨੀਂਦਰ ਆ ਗਈ। ਤ੍ਰਿਸ਼ਟਭੁਜੀ ਜਿਹੜਾ ਵਜ਼ੀਰ ਸੀ, ਇਹਦੇ ਦੋ ਲੜਕੇ ਮਦਨ ਅਮਲ ਤੇ ਇੱਕ ਲੜਕੀ ਸੀ ਬਿਖਿਆ। ਉਹ ਬਿਖਿਆ ਆਪਣੀਆਂ ਸਹੇਲੀਆਂ ਦੇ ਨਾਲ ਇਸ ਬਾਗ ਦੇ ਵਿੱਚ ਆਏ। ਸਾਰੀਆਂ ਅੱਗੇ ਲੰਘ ਗਈਆਂ ਪਰ ਬਿਖਿਆ ਉੱਥੇ ਖਲੋਤੀ ਰਹੀ। ਸੋਚਣ ਲੱਗ ਪਈ, ਇਹ ਅਜਨਬੀ ਕੌਣ ਹੈ, ਪਹਿਲਾਂ ਕਦੀ ਦੇਖਿਆ ਨਹੀਂ। ਅਚਾਨਕ ਉਹਦਾ ਧਿਆਨ ਉਸ ਚਿੱਠੀ ਵੱਲ ਚਲਾ ਗਿਆ ਜਿਹੜੀ ਪੱਗ ਵਿੱਚ ਟੰਗੀ ਹੋਈ ਸੀ। ਹੌਲੀ ਜਿਹੀ ਚਿੱਠੀ ਪੱਗ ਵਿੱਚੋਂ ਕੱਢੀ, ਬਿਖਿਆ ਨੇ ਚਿੱਠੀ ਪੜ੍ਹੀ। ਉੱਤੇ ਲਿਖਿਆ ਸੀ, ਬੇਟਾ ਮਦਨ, ਇਹ ਜਿਹੜਾ ਲੜਕਾ ਚਿੱਠੀ ਲੈ ਕੇ ਆ ਰਿਹਾ, ਇਹਨੂੰ ਬਿਖ ਦੇ ਦੇਣੀ, ਜ਼ਹਿਰ ਦੇ ਦੇਣੀ। ਬਿਖਿਆ ਸੋਚਣ ਲੱਗੀ, ਇਹ ਲਿਖਾਈ ਤੇ ਮੇਰੇ ਪਿਤਾ ਤ੍ਰਿਸ਼ਟਭੁਜੀ ਦੀ ਹੈ। ਇਸ ਨੌਜਵਾਨ ਨੇ ਮੇਰੇ ਪਿਤਾ ਦਾ ਕੀ ਵਿਗਾੜਿਆ, ਇਹਨੂੰ ਮੈਂ ਮਰਨ ਨਹੀਂ ਦੇਣਾ, ਇਹ ਤੇ ਮੇਰਾ ਪਤੀ ਬਣੇਗਾ। ਜਿੱਥੇ ਬਿਖ ਲਿਖਿਆ ਸੀ ਉਸ ਜਗ੍ਹਾ ਬਿਖਿਆ ਕਰ ਦਿੱਤਾ, ਹੁਣ ਇਹ ਬਣ ਗਿਆ। ਬੇਟਾ ਮਦਨ, ਜਿਹੜਾ ਇਹ ਲੜਕਾ ਚਿੱਠੀ ਲੈ ਕੇ ਆ ਰਿਹਾ ਹੈ, ਇਹਨੂੰ ਬਿਖਿਆ ਦੇ ਦੇਣੀ। ਬਿਖੀ ਦੀ ਜਗ੍ਹਾ ਬਿਖਿਆ ਕਰ ਦਿੱਤਾ ਤੇ ਚਿੱਠੀ ਉਸੇ ਤਰ੍ਹਾਂ ਪੱਗ ਵਿੱਚ ਟੁੰਗ ਦਿੱਤੀ। ਚਿੱਠੀ ਟੁੰਗੀ, ਚੰਦਰਹਾਂਸ ਦੀ ਜਾਗ ਖੁੱਲ ਗਈ, ਇਹ ਉੱਥੋਂ ਭੱਜ ਗਈ। ਚੰਦਰਹਾਂਸ ਉੱਠ ਕੇ ਹੁਣ ਵਜ਼ੀਰ ਦੇ ਮਹਿਲਾਂ

ਸਾਹਿਬ ਜੀ ਕਹਿੰਦੇ ਨੇ ਇਨਸਾਨ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ, ਇਨਸਾਨ ਕੁਝ ਸੋਚਦਾ ਪਰਮੇਸ਼ਰ ਕੁਝ ਹੋਰ ਕਰਦਾ। ਸਾਹਿਬ ਜੀ ਕਹਿੰਦੇ ਨੇ ਮਤਾ ਕਰੇ ਪੱਛਮ ਕੀ ਤਾਈ ਪੂਰਬ ਹੀ ਲੈ ਜਾ। ਇਨਸਾਨ ਸੋਚਦਾ ਕਿ ਮੈਂ ਸਵੇਰੇ ਪੂਰਬ ਵਾਲੇ ਪਾਸੇ ਜਾਣਾ, ਪਰ ਜਦੋਂ ਦਿਨ ਚੜ੍ਹਦਾ ਤੇ ਪੱਛਮ ਵਾਲੇ ਪਾਸੇ ਤੁਰ ਪੈਂਦਾ। ਹੁਣ ਵਜ਼ੀਰ ਇਹ ਚਾਹੁੰਦਾ ਕਿ ਚੰਦਰ ਹਾਂਸ ਮਰ ਜਾਵੇ, ਪਰ ਰੱਬ ਕੁਝ ਹੋਰ ਚਾਹੁੰਦਾ। ਚੰਦਰ ਹਾਂਸ ਚਿੱਠੀ ਲੈ ਕੇ ਮਦਨ ਕੋਲ ਗਿਆ। ਮਦਨ ਨੇ ਚਿੱਠੀ ਪੜ੍ਹੀ, ਬੇਟਾ ਮਦਨ ਇਹ ਜਿਹੜਾ ਲੜਕਾ ਚਿੱਠੀ ਲੈ ਕੇ ਆ ਰਿਹਾ ਇਹਨੂੰ ਬਿਖਿਆ ਦੇ ਦੇਣੀ। ਮਦਨ ਬੜਾ ਖੁਸ਼ ਹੋਇਆ। ਉਹਨੇ ਅਗਲੇ ਦਿਨ ਹੀ ਚੰਦਰ ਹਾਂਸ ਦੇ ਨਾਲ ਬਿਖਿਆ ਦਾ ਵਿਆਹ ਕਰ ਦਿੱਤਾ। ਵਜ਼ੀਰ ਜਿਹੜਾ ਸੀ ਕੁਝ ਦਿਨਾਂ ਬਾਅਦ ਕੁੰਤਲਪੁਰ ਤੋਂ ਵਾਪਸ ਚੰਦਨਪੁਰ ਪਹੁੰਚਿਆ, ਬੜਾ ਖੁਸ਼ ਕਿ ਚੰਦਰ ਹਾਂਸ ਮਰ ਗਿਆ ਹੋਵੇਗਾ। ਜਦੋਂ ਆਪਣੇ ਮਹਿਲ ਵਿਚ ਇਹ ਦਾਖਲ ਹੋਇਆ ਤੇ ਕੀ ਦੇਖਿਆ, ਚੰਦਰ ਹਾਂਸ ਬੈਠਾ, ਕੋਲੇ ਦੀ ਲੜਕੀ ਬਿਖਿਆ ਬੈਠੀ ਹੈ ਤੇ ਕੋਲ ਮਦਨ ਬੈਠਾ ਹੋਇਆ। ਇਹ ਦੇਖ ਕੇ ਹੈਰਾਨ ਹੋ ਗਿਆ ਕਿ ਇਹ ਕੀ ਬਣੇ। ਚੰਦਰ ਹਾਂਸ ਨੇ ਪਿਤਾ ਸਮਝ ਕੇ ਮੱਥਾ ਟੇਕਿਆ ਤੇ ਵਜ਼ੀਰ ਮਨ ਵਿਚ ਕਹਿੰਦਾ ਹੈ, ਕੋਈ ਗੱਲ ਨੀ ਚੰਦਰ ਹਾਂਸ, ਜੇ ਤੂੰ ਮਰਿਆ ਨੀ ਤੇ ਮੈਂ ਮਾਰ ਕੇ ਛੱਡਣਾ। ਕਬੀਰ ਸਾਹਿਬ ਕਹਿ ਰਹੇ ਨੇ ਇਹੋ ਜਿਹੇ ਇਨਸਾਨ ਜਿਹੜੇ ਬੈਠਤ ਉੱਠਤ ਕੁਟਿਲਤਾ ਚਾਲੈ ਆਪ ਗਏ ਔਰੰਗ ਨੂੰ ਕੱਲ, ਜਿਹੜੇ ਬਹਿੰਦੇ ਉੱਠਦੇ ਮਾੜਾ ਸੋਚਦੇ ਨੇ ਮਾੜਾ ਕਰਦੇ ਨੇ ਆਪ ਗਏ ਆਪ ਤੇ ਉਹ ਦੁਖੀ ਹੁੰਦੇ ਨੇ, ਨਾਲ ਦੂਸਰਿਆਂ ਨੂੰ ਵੀ ਆਪਣੇ ਪਰਿਵਾਰ ਨੂੰ ਵੀ ਆਲੇ ਦੁਆਲੇ ਨੂੰ ਵੀ ਦੁਖੀ ਕਰਦੇ ਨੇ। ਇਹੋ ਜਿਹੇ ਲੋਕਾਂ ਵਾਸਤੇ ਕਿਹਾ, ਆਪ ਗਏ ਔਰਨ ਨੂੰ ਖੋਵੇ, ਆਗ ਲਗਾਏ ਮੰਦਰ ਮੈਂ ਸੋਵੇ, ਆਪਣੇ ਘਰ ਨੂੰ ਅੱਗ ਲਗਾ ਕੇ ਅੰਦਰ ਆ ਕੇ ਸੌ ਜਾਂਦੇ ਨੇ।

ਸਾਡੇ ਇਹ ਰੀਤ ਹੈ, ਇਹ ਰਿਵਾਜ ਹੈ ਕਿ ਜਦੋਂ ਵਿਆਹ ਹੋਵੇ ਲੜਕਾ ਇਕੱਲਾ ਸਮੱਗਰੀ ਲੈ ਕੇ ਭਵਾਨੀ ਦੇ ਮੰਦਿਰ ਜਾ ਕੇ ਪੂਜਾ

ਜਲਾਦਾਂ ਨੂੰ ਕਿਹਾ ਕਿ ਕੱਲ ਜਿਹੜਾ ਵੀ ਮੰਦਰ ਵਿਚ ਸਮੱਗਰੀ ਲੈ ਕੇ ਆਵੇ ਬਿਨਾ ਕੁਝ ਦੇਖੇ ਸੁਣੇ ਉਹਦਾ ਸਿਰ ਵੱਢ ਦੇਣਾ ਤੇ ਇਨਾਮ ਜੋ ਮੰਗੋਗੇ ਮੈਂ ਦੇਵਾਂਗਾ। ਅਗਲਾ ਦਿਨ ਚੜਿਆ ਚੰਦਰਹਾਂਸ ਭੋਲਾ ਭਗਤ ਸਮੱਗਰੀ ਲੈ ਕੇ ਭਵਾਨੀ ਦੇ ਮੰਦਰ ਵੱਲ ਤੁਰ ਪਿਆ। ਉਧਰ ਮਦਨ ਰਾਜੇ ਦੇ ਦਰਬਾਰ ਚ ਬੈਠੇ। ਰਾਜਾ ਕਹਿਣ ਲੱਗਾ ਮਦਨ ਨੂੰ, ਇੰਨੇ ਦਿਨ ਹੋ ਗਏ ਨੇ ਚੰਦਰਹਾਂਸ ਨੂੰ ਆਇਆ, ਮੈਨੂੰ ਮਿਲਿਆ ਨਹੀਂ। ਚੰਦਰਹਾਂਸ ਨੂੰ ਮੇਰੇ ਕੋਲ ਲੈ ਕੇ ਆ। ਮਦਨ ਚੰਦਰਹਾਂਸ ਨੂੰ ਲੈਣ ਵਾਸਤੇ ਤੁਰ ਪਿਆ ਤੇ ਚੰਦਰਹਾਂਸ ਰਸਤੇ ਵਿਚ ਹੀ ਮਿਲ ਪਿਆ ਜਿਹੜਾ ਮੰਦਰ ਜਾ ਰਿਹਾ ਸੀ। ਮਦਨ ਕਹਿਣ ਲੱਗਾ ਚੰਦਰਹਾਂਸ ਨੂੰ, ਤੁਹਾਨੂੰ ਰਾਜੇ ਨੇ ਯਾਦ ਕੀਤਾ। ਚੰਦਰਹਾਂਸ ਕਹਿਣ ਲੱਗਾ, ਪਰ ਮੈਂ ਤੇ ਪੂਜਾ ਕਰਨ ਚੱਲੇ। ਮਦਨ ਕਹਿਣ ਲੱਗਾ, ਸਮੱਗਰੀ ਮੈਨੂੰ ਦਿਓ, ਮੈਂ ਸਮੱਗਰੀ ਲੈ ਕੇ ਮੰਦਰ ਜਾਣਾ ਤੇ ਤੁਸੀਂ ਰਾਜੇ ਨੂੰ ਮਿਲ ਕੇ ਫਿਰ ਮੰਦਰ ਆ ਜਾਣਾ। ਗੁਰੂ ਸਾਹਿਬ ਜੀ ਕਹਿੰਦੇ ਨੇ, ਨਰ ਚਾਹਤ ਕਛ ਔਰ, ਔਰੇ ਕੀ ਔਰੇ ਪਈ। ਆਦਮੀ ਸੋਚਦਾ ਕੁਝ ਹੈ, ਹੁੰਦਾ ਉਹ ਹੈ ਜੋ ਪਰਮੇਸ਼ਰ ਨੂੰ ਚੰਗਾ ਲੱਗਦਾ। ਵਜ਼ੀਰ ਚਾਹੁੰਦਾ ਸੀ ਕਿ ਚੰਦਰਹਾਂਸ ਮੰਦਰ ਜਾਵੇ ਤੇ ਮਾਰਿਆ ਜਾਵੇ, ਪਰ ਪਰਮੇਸ਼ਰ ਕੁਝ ਹੋਰ ਚਾਹੁੰਦਾ। ਹੁਣ ਮਦਨ ਸਮੱਗਰੀ ਲੈ ਕੇ ਮੰਦਰ ਵੱਲ ਤੁਰ ਪਿਆ ਤੇ ਚੰਦਰਹਾਂਸ ਰਾਜੇ ਦੇ ਦਰਬਾਰ ਵਿਚ। ਜਦੋਂ ਮਦਨ ਸਮੱਗਰੀ ਲੈ ਕੇ ਮੰਦਰ ਵਿਚ ਵੜਿਆ, ਜਲਾਦਾ ਨੇ ਤਲਵਾਰ ਮਾਰ ਕੇ ਮਦਨ ਦਾ ਸਿਰ ਵੱਢ ਦਿੱਤਾ। ਸਾਰਾ ਫਰਸ਼ ਖੂਨ ਨਾਲ ਭਰ ਗਿਆ। ਉਧਰ ਚੰਦਰਹਾਂਸ ਰਾਜੇ ਦੇ ਦਰਬਾਰ ਪਹੁੰਚਿਆ। ਰਾਜੇ ਨੇ ਆਪਣੀ ਲੜਕੀ ਦੀ ਮੰਗਣੀ ਚੰਦਰਹਾਂਸ ਨਾਲ ਕਰ ਦਿੱਤੀ। ਗੁਰੂ ਸਾਹਿਬ ਜੀ ਕਹਿੰਦੇ ਨੇ, ਜਿਉਂ ਜਨ ਚੰਦਰਹਾਂਸ ਦੁਖਿਆ, ਤ੍ਰਿਸ਼ਟ ਬੁੱਧੀ ਆਪਣਾ ਘਰ ਲੁਕੀ ਜਾ ਰਹੀ। ਚੰਦਰਹਾਂਸ ਨੂੰ ਤ੍ਰਿਸ਼ਟ ਬੁੱਧੀ ਵਜ਼ੀਰ ਨੇ ਦੁਖੀ ਕਰਨਾ ਚਾਹਿਆ, ਪਰ ਤ੍ਰਿਸ਼ਟ ਬੁੱਧੀ ਵਜ਼ੀਰ ਦਾ ਆਪਣਾ ਹੀ ਘਰ ਬਰਬਾਦ।

ਕਿ ਚੰਦਰ ਹਾਂ ਸੁਣ ਮੇਰਾ ਜਵਾਈ, ਜੇ ਇਹ ਮਰ ਗਿਆ ਤੇ ਮੇਰੀ ਲੜਕੀ ਦਾ ਕੀ ਬਣੇਗਾ। ਇਹਦੀ ਪਰਵਾਹ ਨੀ, ਬਸ ਇਹ ਪਰਵਾਹ ਹੈ ਕਿ ਮੇਰੇ ਪੁੱਤਰ ਰਾਜ ਕਰਨ, ਚੰਦਰਹਾਸ ਖਤਮ ਹੋ ਜਾਏ, ਆਪਣੇ ਘਰ ਨੂੰ ਆਪੇ ਅੱਗ ਲਾ।

ਇਹ ਤ੍ਰਿਸ਼ਟਪੁਦੀ ਵਜ਼ੀਰ ਰਾਜੇ ਦੇ ਦਰਬਾਰ ਪਹੁੰਚਿਆ। ਅੱਗੇ ਚੰਦਰਹਾਸ ਬੈਠੇ। ਤ੍ਰਿਸ਼ਟਪੁਦੀ ਵਜ਼ੀਰ ਕਹਿਣ ਲੱਗਾ, ਚੰਦਰਹਾਸ ਤੈਨੂੰ ਤੇ ਮੈਂ ਮੰਦਰ ਭੇਜਿਆ ਸੀ, ਮਦਨ ਕਿੱਥੇ? ਚੰਦਰਹਾਸ ਕਹਿਣ ਲੱਗਾ, ਪਿਤਾ ਜੀ ਮਦਨ ਮੰਦਰ ਵਿੱਚ ਗਿਆ ਤੇ ਮੈਨੂੰ ਇੱਥੇ ਭੇਜ ਗਿਆ। ਇਹ ਸੁਣਦੇ ਸਾਰ ਵਜ਼ੀਰ ਘੋੜੇ ਤੇ ਚੜਿਆ ਤੇ ਫਟਾਫਟ ਜਿੰਨੀ ਜਲਦੀ ਹੋ ਸਕਦਾ ਸੀ ਮੰਦਰ ਜਾ ਪਹੁੰਚਿਆ। ਮੰਦਰ ਦੇ ਅੰਦਰ ਪੁੱਤਰ ਦੀ ਲਾਸ਼ ਦੇਖੀ, ਇੱਕ ਪਾਸੇ ਧੜ ਪਿਆ, ਇੱਕ ਪਾਸੇ ਸਿਰ ਪਿਆ। ਇਸ ਤੋਂ ਬਰਦਾਸ਼ਤ ਨਾ ਹੋਇਆ, ਸੁਰਾ ਆਪਣੇ ਪੇਟ ਚ ਮਾਰਿਆ ਤੇ ਤ੍ਰਿਸ਼ਟਪੁਦੀ ਵਜ਼ੀਰ ਵੀ ਉੱਥੇ ਖਤਮ ਹੋ ਗਏ। ਗੁਰੂ ਸਾਹਿਬ ਜੀ ਕਹਿੰਦੇ ਨੇ, ਇਸ ਤ੍ਰਿਸ਼ਟਪੁਦੀ ਵਜ਼ੀਰ ਨੇ ਚੰਦਰਹਾਸ ਨੂੰ ਖਤਮ ਕਰਨਾ ਚਾਹਿਆ ਪਰ ਆਪ ਵੀ ਖਤਮ ਹੋ ਗਿਆ, ਆਪਣਾ ਪੁੱਤਰ ਉਹ ਵੀ ਮਰਵਾ ਬੈਠਾ। ਇਸੇ ਵਾਸਤੇ, ਇਹੋ ਜਿਹੇ ਲੋਕਾਂ ਵਾਸਤੇ ਕਬੀਰ ਸਾਹਿਬ ਜੀ ਆਪਣੀ ਬਾਣੀ ਵਿੱਚ ਬਿਆਨ ਕਰਦੇ।

ਚੰਦਰ ਹਾਂਸ ਨੂੰ ਪਤਾ ਲੱਗਾ। ਚੰਦਰ ਹਾਂਸ ਉਸ ਮੰਦਰ ਵਿਚ ਪਹੁੰਚਿਆ। ਭਗਤਾਂ ਦਾ ਮਨ ਸਾਫ ਹੁੰਦਾ, ਦੋਨਾਂ ਨੂੰ ਮਰਿਆ ਦੇਖਿਆ, ਕਟਾਰ ਕੱਢੀ। ਚੰਦਰ ਹਾਂਸ ਆਪਣੇ ਪੇਟ ਚ ਮਾਰਨ ਲੱਗਾ ਕਟਾਰ ਤੇ ਲਿਖਿਆ, ਭਵਾਨੀ ਪ੍ਰਗਟ ਹੋ ਗਈ। ਆਖਿਆ ਚੰਦਰ ਹਾਂਸ ਤੂੰ ਕਿਉਂ ਮਰਨ ਲੱਗਾ, ਇਹ ਤੇ ਪਾਪੀ ਸਨ, ਇਹਨਾਂ ਤਾਂ ਮਰਨਾ ਹੀ ਸੀ। ਚੰਦਰ ਹਾਂਸ ਕਹਿਣ ਲੱਗਾ ਨਹੀਂ, ਭਾਵੇਂ ਪਾਪੀ ਸਨ, ਮਾੜੇ ਸਨ, ਪਰ ਮੇਰੇ ਸਤਿਕਾਰ ਯੋਗ ਸਨ, ਮੇਰੇ ਤੋਂ ਵੱਡੇ ਸਨ, ਜਾਂ ਇਹਨਾਂ ਨੂੰ ਜੀਵਨ ਦੇ, ਨਹੀਂ ਤਾਂ ਮੈਂ ਵੀ ਮਰਨ ਲੱਗਾ। ਇਹੋ ਜਿਹੇ ਇਨਸਾਨ ਦੂਸਰਿਆਂ ਦਾ ਭਲਾ ਸੋਚਦੇ ਨੇ, ਹਰ ਵਕਤ 24 ਘੰਟੇ ਨਾਮ ਨਾਲ ਜੁੜੇ ਰਹਿੰਦੇ ਨੇ, ਉਹਨਾਂ ਨੂੰ ਇੱਕ ਭਗਤ ਗੁਰਮੁਖ ਕਿਹਾ ਜਾਂਦਾ। ਭਵਾਨੀ ਨੇ ਦਿਆਲ ਹੋ ਕੇ ਉਹਨਾਂ ਨੂੰ ਜੀਵਨ ਦਾਨ ਦਿੱਤਾ ਤੇ ਵਰ ਦਿੱਤਾ ਚੰਦਰ ਹਾਂਸ ਨੂੰ ਕਿ ਸਾਰੇ ਕੇਰਲ ਦਾ ਰਾਜ, ਸਾਰੇ ਇਲਾਕੇ ਦਾ ਰਾਜ ਤੇਰੇ ਕੋਲ ਹੋਵੇਗਾ। ਤੋ ਗੁਰੂ ਸਾਹਿਬ ਜੀ ਕਹਿੰਦੇ ਨੇ, ਭਾਈ ਕਿਸੇ ਬਾਰੇ ਮਾੜਾ ਨਾ ਸੋਚੋ, ਨਾ ਮਾੜਾ ਕਰੋ, ਕਿਉਂਕਿ ਜਦੋਂ ਇਨਸਾਨ ਕਿਸੇ ਵਾਸਤੇ ਮਾੜਾ ਕਰਦਾ ਜਾਂ ਸੋਚਦਾ, ਇੱਕ ਦਿਨ ਉਸ ਨੂੰ ਆਪੇ ਹੀ ਭੁਗਤਣਾ ਪੈਂਦਾ ਉਹ ਮਾੜਾ ਕੀਤਾ ਹੋਇਆ। ਛਾੜ ਕੁਚਰਚਾ ਆਨ ਨਾ ਜਾਣੇ, ਬ੍ਰਹਮਾ ਹੂੰ ਕੋ ਕਹਿਓ ਨਾ ਮਾਨੇ।

ਇਹੋ ਜਿਹੇ ਲੋਕਾਂ ਨੂੰ ਦੇਖ ਕੇ ਕਬੀਰ ਜੀ ਕਹਿੰਦੇ ਨੇ ਸਾਨੂੰ ਸ਼ਰਮ ਆ ਰਹੀ ਹੈ ਕਿ ਇਹਨਾਂ ਦਾ ਕੀ ਬਣੇਗਾ। ਆਪ ਨਾ ਬੰਦਗੀ ਕਰਦੇ ਨੇ ਨਾ ਚੰਗਾ ਕੰਮ ਕਰਦੇ ਨੇ। ਜਿਹੜੇ ਲੋਕ ਚੰਗਾ ਕੰਮ ਕਰਦੇ ਨੇ ਉਹਨਾਂ ਨੂੰ ਦੇਖ ਕੇ ਇਹ ਮਾੜੇ ਲੋਕ

ਉਹਨਾਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ। ਕਬੀਰ ਸਾਹਿਬ ਕਹਿੰਦੇ ਨੇ ਜਿਹੜੇ ਬੰਦਗੀ ਨਹੀਂ ਕਰਦੇ ਅਸੀਂ ਤੇ ਉਹਨਾਂ ਤੋਂ ਦੂਰ ਹੀ ਰਹਿੰਦੇ ਹਾਂ, ਕਿਉਂਕਿ ਬਾਣੀ ਵੀ ਕਹਿੰਦੀ ਹੈ ਭਗਤਾਂ ਤੇ ਸਾਰੀਆਂ ਜੋੜ ਕਦੇ ਨਾ ਆਇਆ। ਭਗਤਾਂ ਦਾ ਰਾਹ ਵੱਖਰਾ, ਦੁਨੀਆਂ ਦਾ ਵੱਖਰਾ, ਸੰਸਾਰੀ ਲੋਕਾਂ ਦਾ। ਪਰ ਜਿਹੜੇ ਮੂਰਖ ਨੇ, ਆਪਣੇ ਆਪ ਨੂੰ ਸਿਆਣੇ ਸਮਝਦੇ ਨੇ, ਦੂਸਰਿਆਂ ਨੂੰ ਮੂਰਖ, ਇਹੋ ਜਿਹੇ ਲੋਕਾਂ ਤੋਂ ਹਮੇਸ਼ਾ

ਪਰ ਆਪਣੇ ਆਪ ਨੂੰ ਸਿਆਣੇ ਸਮਝਦੇ ਸਨ। ਉਹ ਇਹੋ ਹੀ ਸਮਝਦੇ ਸਨ ਕਿ ਜੋ ਅਸੀਂ ਕਰਨੇ ਆ ਠੀਕ ਕਰਨੀ, ਬਾਕੀ ਸਾਰੇ ਮੂਰਖ ਨੇ। ਔਰ ਪਿੰਡ ਵਾਲੇ ਇਹੋ ਹੀ ਕਹਿ ਛੱਡਦੇ ਸਨ, ਚਲੋ ਮੂਰਖ ਨੇ, ਇਹਨਾਂ ਦੇ ਮੱਥੇ ਕੀ ਲੱਗਣਾ। ਉਹਨਾਂ ਤਿੰਨਾਂ ਚਾਰਾਂ ਮੂਰਖਾਂ ਦੀ ਕੋਈ ਗੱਲ ਸੁਣਦਾ ਨਹੀਂ ਸੀ। ਲੋਕ ਕਹਿੰਦੇ ਸਨ ਇਹ ਮੂਰਖ ਨੇ, ਪਰ ਤਿੰਨੋ ਚਾਰੇ ਕਹਿੰਦੇ ਸਨ ਅਸੀਂ ਸਿਆਣੇ ਆ, ਪਿੰਡ ਵਾਲੇ ਮੂਰਖ ਨੇ। ਇੱਕ ਦਿਨ ਇਹ ਤਿੰਨੋ ਚਾਰੋ ਪਿੰਡ ਦੇ ਬਾਹਰ ਬੈਠੇ ਸਨ। ਕਹਿਣ ਲੱਗੇ, ਸਾਰੇ ਲੋਕ ਸਾਨੂੰ ਮੂਰਖ ਸਮਝਦੇ ਨੇ, ਕਿਉਂ ਨਾ ਇਹੋ ਜਿਹਾ ਕੰਮ ਕਰੀਏ ਜਿਹਦੇ ਨਾਲ ਪਿੰਡ ਵਾਲੇ ਸਮਝਣ ਕਿ ਅਸੀਂ ਬੜੇ ਸਿਆਣੇ। ਕਹਿਣ ਲੱਗੇ, ਗੱਲ ਤਾਂ ਠੀਕ ਹੈ। ਇੱਕ ਕਹਿਣ ਲੱਗਾ, ਇਸ ਤਰ੍ਹਾਂ ਕਰੀਏ, ਕਰਿਆਨੇ ਦੀ ਦੁਕਾਨ ਖੋਲ ਲਈ। ਦੂਸਰਾ ਕਹਿਣ ਲੱਗਾ, ਨਹੀਂ ਜੇ ਘਾਟਾ ਪੈ ਗਿਆ ਤੇ ਲੋਕਾਂ ਨੇ ਕਹਿਣਾ ਮੂਰਖ ਨੇ, ਇਹਨਾਂ ਨੂੰ ਕੀ ਪਤਾ ਦੁਕਾਨ ਕਿਵੇਂ ਕਰੀਦੀ। ਦੂਸਰਾ ਕਹਿਣ ਲੱਗਾ, ਕੱਪੜੇ ਦੀ ਦੁਕਾਨ ਪਾ ਲਈ। ਕਹਿਣ ਲੱਗੇ, ਨਹੀਂ ਇਹ ਵੀ ਕੰਮ ਨਹੀਂ ਸਾਡੇ ਕੋਲ ਹੋ ਸਕਦਾ। ਤੀਸਰਾ ਕਹਿਣ ਲੱਗਾ, ਕੋਈ ਵਪਾਰ ਕਰ ਲੈਂਦੇ। ਕਹਿਣ ਲੱਗੇ, ਨਹੀਂ ਵਪਾਰ ਵਿੱਚ ਵੀ ਘਾਟਾ ਪੈ ਜਾਏਗਾ, ਹੈਗੇ ਸਨ ਮੂਰਖ। ਚੌਥਾ ਕਹਿਣ ਲੱਗਾ, ਫਿਰ ਕਿਉਂ ਨਾ ਖੇਤੀਬਾੜੀ ਕਰ ਲਈ। ਕਹਿਣ ਲੱਗੀ, ਖੇਤੀਬਾੜੀ ਵੀ ਹੋ ਸਕਦੀ ਹੈ ਜੇ ਹੜ੍ਹ ਆ ਜਾਵੇ ਤੇ ਸਾਰੀ ਫਸਲ ਖਰਾਬ ਹੋ ਜਾਂਦੀ, ਲਾਇਆ ਪੈਸਾ ਸਾਰਾ ਪਾਣੀ ਵਿੱਚ ਗਰਕ ਹੋ ਜਾਂਦਾ। ਪਹਿਲਾ ਮੂਰਖ ਕਹਿਣ ਲੱਗਾ, ਫਿਰ ਇਸ ਤਰ੍ਹਾਂ ਕਰਨੇ ਆ, ਗੰਨਾ ਬੀਜ ਲੈਂਦੇ, ਜਿੰਨਾ ਮਰਜ਼ੀ ਪਾਣੀ ਆ ਜਾਵੇ, ਗੰਨੇ ਦਾ ਕੀ ਵਿਗੜਨਾ। ਦੂਸਰਾ ਕਹਿਣ ਲੱਗਾ, ਗੱਲ ਤਾਂ ਠੀਕ ਹੈ, ਪਰ ਸਾਡੇ ਪਿੰਡ ਦੇ ਮੁੰਡੇ ਬੜੇ ਸ਼ੈਤਾਨ, ਉਹਨਾਂ ਨੇ ਗੰਨੇ ਭੰਨ ਲਿਆ ਕਰਨੇ। ਤੀਸਰਾ ਕਹਿਣ ਲੱਗਾ, ਇਸ ਤਰ੍ਹਾਂ ਕਰਨੇ ਆ, ਅਸੀਂ ਕਮਾਦ ਦੇ ਦੁਆਲੇ ਇੱਟਾਂ ਦੀ ਪੱਕੀ ਕੰਧ ਬਣਾ ਦਿੰਦੇ, ਨਾ ਕੋਈ ਅੰਦਰ ਆਵੇ, ਨਾ ਕੋਈ ਗੰਨੇ ਪੁੱਟ ਕੇ ਲਿਜਾਵੇ। ਚੌਥਾ ਕਹਿਣ ਲੱਗਾ, ਤੁਹਾਨੂੰ ਨੀ ਪਤਾ, ਮੁੰਡੇ ਬੜੇ ਸ਼ੈਤਾਨ, ਇਹਨਾਂ ਮੁੰਡਿਆਂ ਨੇ ਕੰਧ ਟੱਪ ਕੇ ਗੰਨੇ ਤੋੜ ਕੇ ਲੈ ਜਾ ਕਰਨੇ। ਇਹ ਸੁਣ ਕੇ ਪਹਿਲੇ ਨੂੰ ਗੁੱਸਾ ਆਇਆ, ਕਹਿਣ ਲੱਗਾ, ਠੀਕ ਹੈ, ਕਮਾਦ ਤੇ ਫੇਰ ਲਾਵਾਂਗੇ, ਗੰਨੇ ਫੇਰ ਬੀਜਾਂਗੇ, ਆਓ ਪਹਿਲਾਂ ਪਿੰਡ ਵਾਲਿਆਂ ਨੂੰ ਦੇਖ ਲਈਏ। ਇਹ ਚਾਰੋ ਜਣੇ ਉੱਠੇ, ਪਿੰਡਾਂ ਚ ਮਕਾਨ ਤੇ ਕੱਚੇ ਹੀ ਹੁੰਦੇ, ਪਰਾਲੀ ਇਹਨਾਂ ਇਕੱਠੀ ਕੀਤੀ, ਸਾਰਿਆਂ ਦੇ ਘਰਾਂ ਦੇ ਅੱਗੇ ਪਿੱਛੇ ਪਰਾਲੀ ਇਕੱਠੀ ਕਰ ਦਿੱਤੀ। ਰਾਤ ਦਾ ਵੇਲਾ ਸੀ ਤੇ ਪਰਾਲੀ ਨੂੰ ਅੱਗ ਲਾ ਦਿੱਤੀ। ਲੋਕੀ ਜਿਹੜੇ ਸਨ ਘਰ ਛੱਡ ਛੱਡ ਕੇ ਬਾਹਰ ਨੂੰ ਭੱਜਣ ਲੱਗ ਪਏ, ਤੇ ਇਹ ਚਾਰੋ ਜਣੇ ਚੌਂਕ ਵਿਚ ਖਲੋਤੇ, ਕਹਿਣ, ਆਓ ਤੋੜੋ ਗੰਨੇ, ਦੇਖਦੇ ਆ ਤੁਸੀਂ ਹੁਣ ਕਿਵੇਂ ਸਾਡੇ ਗੰਨੇ ਚੂਪਦੇ, ਕਿਵੇਂ ਗੰਨੇ ਭੰਨਦੇ। ਇਹੋ ਜਿਹੜੇ ਮੂਰਖ ਇਨਸਾਨ ਨੇ, ਉਹਨਾਂ ਦਾ ਵੀ ਕਦੀ ਭਰੋਸਾ ਨਹੀਂ ਕਰਨਾ ਚਾਹੀਦਾ। ਆਪਣੇ ਆਪ ਨੂੰ ਸਿਆਣੇ ਸਮਝਣਗੇ, ਦੂਸਰਿਆਂ ਨੂੰ ਮੂਰਖ, ਦੂਸਰਿਆਂ ਵੱਲ ਦੇਖ ਕੇ ਹੱਸਦੇ ਨੇ ਪਰ ਆਪ ਕਾਣੀ। ਕੋਈ ਚੰਗਾ ਕੰਮ ਕਰਦਾ ਉਹਨੂੰ ਤੇ ਮਾੜਾ ਕਹਿਣਗੇ, ਆਪ ਕਦੀ ਚੰਗਾ ਕੰਮ ਨਹੀਂ ਕਰਨਾ। ਇਹੋ ਜਿਹੇ ਲੋਕਾਂ ਵਾਸਤੇ

ਪਰਦੇਸੀ ਤਰਤ ਤੇ ਪਤਝੜ ਦੀ ਰੁੱਤੇ ਕਦੇ ਕੋਇਲ ਨੇ ਆਪਣੀ ਹੂਕ ਲਾ ਕੇ ਬਿਰਹੂ ਅਲਾਪਿਆ ਸੀ ਤਾਂ ਅਲਾਪ ਗਰੁੱਪ ਨੇ ਆਪਣੇ ਮਧੁਰ ਗੀਤਾਂ ਦੀਆਂ ਛਾਵਾਂ ਕਰਕੇ ਉਸਦੀ ਹੂਕ ਨੂੰ ਆਪਣੇ ਗੀਤਾਂ ਵਿੱਚ ਸਮੋਲਿਆ ਮੁੜ ਪੁਰਾਣੀਆਂ ਯਾਦਾਂ ਨੂੰ ਨਵੇਂ ਰੂਪ ਵਿੱਚ ਪੇਸ਼ ਕਰਕੇ ਅਲਾਪ ਗਰੁੱਪ ਨੇ ਸਿਆਲੀ ਰਾਤਾਂ ਨੂੰ ਨਾਲਾ ਬਣਾ ਦਿੱਤਾ ਹਾਨ ਦੀਆਂ ਮੁਟਿਆਰਾਂ ਖੇਤਾਂ ਦੀਆਂ ਹਰਿਆਲੀਆਂ ਤੇ ਜੰਡੀ ਦੇ ਯਾਰਾਂ ਦੇ ਗੀਤਾਂ ਦੀਆਂ ਇੱਕ ਜੋ ਸਾਂਝ ਦੀਆਂ ਵੰਗਾਂ ਬਣ ਕੇ ਚਲਕੀਆਂ ਨੇ ਅੱਜ ਅਲਾਪ ਗਰੁੱਪ ਨੇ ਉਹਨਾਂ ਨੂੰ ਵਧਾਈ ਵਾਲੀ ਅੱਖ ਵਿੱਚ ਸੁਰਮਾ ਪਾ ਕੇ ਮਟਕਾ ਛੱਡਿਆ ਅੱਜ ਅਲਾਪ ਗਰੁੱਪ ਦੁਨੀਆ ਦਾ ਸਭ ਤੋਂ ਮਸ਼ਹੂਰ ਪੰਜਾਬੀ ਗਰੁੱਪ ਹੈ ਜਿਸ ਨੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਆਪਣੇ ਸੱਭਿਆਚਾਰ ਨੂੰ ਭੁੱਲਣ ਨਹੀਂ ਦਿੱਤਾ ਤੇ ਵਿਦੇਸ਼ਾਂ ਵਿੱਚ ਵਸਦੀ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸੱਭਿਅਤਾ ਵੱਲ ਮੋੜਨ ਦਾ ਪਹਿਲਾ ਮਹਾਨ ਕਦਮ ਚੁੱਕਿਆ ਹੈ ਪੰਜਾਬੀ ਨੌਜਵਾਨ ਜਿਹੜੇ ਪੰਜਾਬੀਅਤ ਨੂੰ ਬਿਲਕੁਲ ਹੀ ਭੁੱਲ ਗਏ ਸਨ ਅੱਜ ਉਹਨਾਂ ਨੂੰ ਅਲਾਪ ਗਰੁੱਪ ਨੇ ਆਪਣੇ ਵਿਰਸੇ ਵੱਲ ਵਾਪਸ ਮੋੜ ਲਿਆਂਦਾ ਹੈ ਇਸ ਦੇ ਬਾਵਜੂਦ ਇਹਨਾਂ ਨੂੰ ਕਦੇ ਵੀ ਚੇਤਾ ਨਹੀਂ ਸੀ ਭੁੱਲਿਆ ਕਿ ਸ਼ਬਦਾਂ ਦੀ ਦੁਨੀਆਂ ਵਿੱਚੋਂ ਹੀ ਉਹਨਾਂ ਦਾ ਜਨਮ ਹੋਇਆ ਸੀ ਤੇ ਉਹ ਉਸ ਦੀ ਸੇਵਾ ਲਈ ਕਈ ਚਿਰ ਤੋਂ ਤੜਪ ਰਹੇ ਸਨ ਪਰ ਰਜੇਵੀਆਂ ਭਰੀ ਜ਼ਿੰਦਗੀ ਵਿੱਚ ਵੇਲ ਇਹਨਾਂ ਦੇ ਭਾਗਾਂ ਵਿੱਚ ਨਹੀਂ ਸੀ ਪਰ ਜਦੋਂ ਮਨ ਮਜ਼ਬੂਤ ਹੋਵੇ ਤਾਂ ਸਮਾਂ ਆਪਣੇ ਆਪ ਆ ਕੇ ਸਿਰ ਚੁਕਾ ਦਿੰਦਾ ਹੈ ਅਲਾਪ ਗਰੁੱਪ ਦਾ ਇਹ ਖਿੜੇ ਫੁੱਲਾਂ ਦੇ ਗੁਲਦਸਤੇ ਵਰਗਾ ਗੁਰਬਾਣੀ ਦੇ ਸ਼ਬਦਾਂ ਦਾ ਪਹਿਲਾ ਰਿਕਾਰਡ ਸਭੇ ਕੱਟ ਰਾਮ ਬੋਲੇ ਜਿਸ ਨੂੰ ਚੰਨੀ ਹੋਰਾਂ ਨੇ ਆਪਣੀ ਜਾਦੂ ਭਰੀ ਮਧੁਰ ਆਵਾਜ਼ ਵਿੱਚ ਆਪਣੇ ਅੰਦਾਜ਼ ਵਿੱਚ ਗਾਇਆ ਹੈ ਨਾ ਕੇਵਲ ਸਾਡੇ ਬਜ਼ੁਰਗਾਂ ਨੂੰ ਹੀ ਪ੍ਰਭਾਵਿਤ ਕਰੇਗਾ ਬਲਕਿ ਸਾਡੇ ਨੌਜਵਾਨਾਂ ਤੇ ਨਵੀਂ ਉਭਰਦੀ ਪੀੜ੍ਹੀ ਲਈ ਵੀ ਇੱਕ ਮਿਸਾਲ ਬਣ ਕੇ ਆਪਣੇ ਵਿਰਸੇ ਤੇ ਗੁਰਬਾਣੀ ਵੱਲ ਮੋੜਨ ਦੀ ਪੂਰੀ ਕੋਸ਼ਿਸ਼ ਕਰੇਗਾ ਮੈਂ ਆਸ ਰੱਖਦਾ ਹਾਂ ਕਿ ਇਹ ਸ਼ਬਦਾਂ ਦਾ ਰਿਕਾਰਡ ਇਹ ਅਹਿਸਾਸ ਕਰਾਏਗਾ ਕਿ ਹਰ ਇੱਕ ਦੇ ਦਿਲ ਵਿੱਚ ਤੇ ਜ਼ਰਰੇ ਜ਼ਰਰੇ ਵਿੱਚ ਉਸ ਰੱਬ ਦਾ ਵਾਸਾ ਹੈ ਵਾਹਿਗੁਰੂ ਰਾਮ ਖੁਦਾ ਸਭ ਇੱਕੋ ਰੱਬ ਦੇ ਨਾਮ ਹਨ ਤੇ ਉਹ ਆਪ ਕੱਟ ਕੱਟ

ਕਿਸੇ ਪਰਿਵਾਰ ਵਿੱਚ ਬੱਚਾ ਪੈਦਾ ਹੋਵੇ। ਹੁਕਮ ਹੈ ਕਿ ਗੁਰੂ ਪਿਤਾ ਦਾ ਕਿ ਪਹਿਲਾ ਨਾਮ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਕੇ ਰੱਖਣਾ। ਕੋਈ ਕਿਸੇ ਪਰਿਵਾਰ ਵਿੱਚ ਬੱਚੀ ਪੈਦਾ ਹੋਵੇ, ਉਸ ਦਾ ਨਾਮ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲਾ ਨਾਮ ਪੁੱਛ ਕੇ ਰੱਖਣਾ। ਤੇ ਸਤਿਗੁਰੂ ਕਹਿੰਦੇ ਨੇ ਕਿ ਦੂਸਰਾ ਨਾਮ ਸਿੱਖਾ ਤੈਨੂੰ ਪੁੱਛਣ ਦੀ ਲੋੜ ਨਹੀਂ, ਤੇਰਾ ਨਾਮ ਮੈਂ ਹੀ ਰੱਖ ਦਿੱਤਾ। ਬੱਚਾ ਹੋਵੇ ਉਸਦਾ ਨਾਮ ਲਾਸ ਨੇਮ ਸਿੰਘ ਰੱਖਣਾ, ਕੋਈ ਬੱਚੀ ਹੋਵੇ ਉਸਦਾ ਨਾਮ ਕੌਰ ਰੱਖਣਾ। ਪਰ ਦੁੱਖ ਆਉਂਦਾ ਹੈ ਕਿ ਜਦੋਂ ਬੱਚਾ ਕਿਸੇ ਹੋਸਪਿਟਲ ਵਿੱਚ ਪੈਦਾ ਹੁੰਦਾ, ਪਹਿਲਾ ਨਾਮ ਵੀ ਘਰ ਦੇ ਵਿੱਚ ਹੀ ਰੱਖ ਲਿਆ ਜਾਂਦਾ ਹੈ, ਜਿਹੜਾ ਗੁਰੂ ਨੂੰ ਪੁੱਛਿਆ ਨਹੀਂ ਜਾਂਦਾ, ਤੇ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਉਹ ਤੇ ਨਾਂ ਗੁਆਚ ਹੀ ਜਾਂਦਾ। ਅੱਜ ਅਫਸੋਸ ਹੈ ਕਿ 14-15 ਸਾਲ ਦੇ ਬੱਚਿਆਂ ਨੂੰ ਵੀ ਨਾਂ ਪੁੱਛ ਕੇ ਵੇਖ ਲਓ ਕਿ ਤੁਹਾਡਾ ਨਾਂ ਇਹ ਕੀ ਹੈ। ਕੋਈ ਦੱਸੇਗਾ ਤੇ ਮੇਰਾ ਨਾਂ ਕੋਈ ਸਿਮੀ ਹੈ, ਕੋਈ ਗੈਰੀ ਦੱਸੇਗਾ, ਕੋਈ ਹੈਰੀ ਦੱਸੇਗਾ। ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਂ ਹੈ ਤੇ ਨਾ ਹੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਨਾਮ ਸਾਡੇ ਪਾਸ ਹੈ। ਆਪਣੇ ਆਪ ਨੂੰ ਜਿੱਥੇ ਸਿੱਖੀ ਸਰੂਪ ਵਿੱਚ ਆਪਾਂ ਦੁਨੀਆਂ ਦੇ ਸਾਹਮਣੇ ਪੇਸ਼ ਕਰਕੇ ਮਾਣ ਪ੍ਰਾਪਤ ਕਰਨਾ ਸੀ, ਤੇ ਅੱਜ ਨਾਮ ਦੇ ਪੱਖੋਂ ਵੀ ਆਪਾਂ ਅਲੋਪ ਹੁੰਦੇ ਜਾ ਰਹੇ ਹਾਂ, ਗੁਪਤ ਹੁੰਦੇ ਜਾ ਰਹੇ ਹਾਂ। ਆਪਾਂ ਪਰਿਵਾਰਕ ਤੌਰ ਤੇ ਸੋਚਣ ਦੀ ਲੋੜ ਹੈ। ਗੁਰੂ ਪਿਆਰਿਓ, ਸਤਿਗੁਰੂ ਜੀ ਦਾ ਹੁਕਮ ਕਿ

ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਮਿਹਰ ਦਾ ਸਦਕਾ ਸਤਸੰਗਤ ਦਾ ਸੁਹਾਵਣਾ ਸਮਾਂ ਪ੍ਰਾਪਤ ਹੋਇਆ। ਸਤਿਗੁਰਾਂ ਨੇ ਮਿਹਰ ਕਰਕੇ ਖੁੱਲੇ ਦਰਸ਼ਨ ਦਾਰ ਸੱਚਖੰਡੀ ਦਰਬਾਰ ਵਿਚ ਦਰਸ਼ਨ ਦਿੱਤੇ ਹਨ। ਨਿਹਾਲਤਾ ਹੀ ਬਖਸ਼ੀ ਹੈ ਸੰਗਤਾਂ ਨੂੰ। ਆਪ ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਦਰਸ਼ਨ, ਸੰਗਤ ਦੇ ਦਰਸ਼ਨ, ਪਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਰਲ ਮਿਲ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਕਥਾ ਕਹਾਣੀਆਂ, ਸੋਭਾ ਵਡਿਆਈ ਸਰਵਣ ਕਰ ਰਹੇ ਹਾਂ। ਬਹੁਤ ਵੱਡਾ ਪੁੰਨ ਹੈ, ਬਹੁਤ ਵੱਡਾ ਦਾਨ ਹੈ, ਬਹੁਤ ਵੱਡਾ ਜੱਗ ਹੈ ਬਾਣੀ ਸਰਵਣ ਕਰਨੀ। ਸਤਿਗੁਰਾਂ ਦਾ ਹੁਕਮ ਹੈ, ਕੋਟ ਪੁੰਨ ਸੁਣ ਹਰ ਕੀ ਬਾਣੀ। ਕਰੋੜਾਂ ਹੀ ਪੁੰਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਵਾਹਿਗੁਰੂ ਦਾ ਨਾਮ ਸਰਵਣ ਕੀਤਾ ਜਾਂਦਾ, ਕਰੋੜਾਂ ਪੁੰਨਾਂ ਦੀ ਪ੍ਰਾਪਤੀ। ਥੋੜੇ ਜਿਹੀ ਪੁੰਨ ਹੋ ਜਾਣ ਉਹੀ ਬਥੇਰੇ ਨੇ, ਕਰੋੜ ਪੁੰਨ ਕੌਣ ਕਰੇ ਜੱਗ ਵਿਚ। ਪਰ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਪ੍ਰਾਪਤ ਹੋਣ ਤੋਂ ਕਰੋੜ ਪੁੰਨ ਪ੍ਰਾਪਤ ਹੋ ਗਏ। ਦੂਜੇ ਪਾਸੇ ਸਾਧ ਸੰਗਤ, ਫਿਰ ਦੂਸਰਾ ਬਚਨ ਵੀ ਹੈ, ਜੇ ਵਾਹਿਗੁਰੂ ਦਾ ਨਾਮ ਪ੍ਰਾਪਤ ਨਾ ਹੋਵੇ ਤਾਂ ਸਤਿਗੁਰ ਕਹਿੰਦੇ ਕੋਟ ਬਿਘਨ ਤਿਸ ਲਾਗਤੇ ਜਿਸਨੂੰ ਵਿਸਰੈ। ਜੇ ਨਾਮ ਦੀ ਪ੍ਰਾਪਤੀ ਹੈ ਤਾਂ ਕੋਟ ਪੁੰਨ ਮਿਲ ਰਹੇ ਨੇ, ਜੇ ਨਾਮ ਭੁੱਲ ਗਿਆ ਤਾਂ ਕਰੋੜਾਂ ਪਾਪ ਮਿਲ ਰਹੇ ਨੇ। ਕੋਟ ਬਿਘਨ ਇਕੱਠੇ ਹੀ ਕਰੋੜਾਂ ਪਾਪ ਨੂੰ ਲੱਗਣਗੇ ਜਿਸ ਨੂੰ ਵਾਹਿਗੁਰੂ ਦਾ ਨਾਮ ਵਿਸਰਿਆ ਹੋ। ਤੇ ਸਤਿਗੁਰਾਂ ਨੇ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰ ਤੋ ਨਰਕ ਜਾਵੇ। ਕੋਈ ਵੱਸ ਦੀ ਉਹ ਗੱਲ ਨਹੀਂ ਰਹਿਣੀ ਆਪਣੇ ਗੁਰਮੁਖ ਪਿਆਰਿਓ, ਕਿੰਨੇ ਕੁ ਕਰਮ ਕਰ ਲਾਂਗੇ ਸੰਸਾਰ ਵਿਚ, 20-50-100 ਕੋਈ ਚੰਗੇ ਕਰਮ ਕਰ ਲੂਗਾ। ਤੇ ਮਹਾਰਾਜ ਤਾਂ ਕਹਿੰਦੇ ਜੇ ਕਰੋੜ ਕਰਮ ਵੀ ਤੂੰ ਕਰ ਲਵੇਂ, ਵਾਹਿਗੁਰੂ ਦੇ ਨਾਮ ਨਾਲ ਨਹੀਂ ਜੁੜਿਆ, ਫਿਰ ਵੀ ਨਰਕਾਂ ਨੂੰ ਇਹ ਜਾਵੇਂਗੇ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰ ਤੋ ਨਰਕ ਜਾਵੇ। ਹਰਖਾ ਨਾਮ ਜਿਨ ਮਨ ਨਾ ਅਰਾਧਾ, ਚੋਰ ਕੀ ਨਿਆਈ ਜੰਪੁਰ ਵੱਧ। ਉਸ ਨਾਮ ਦੀ ਪ੍ਰਾਪਤੀ ਆਪਾਂ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ ਵਿਚ ਹਾਜ਼ਰ ਹੋਏ ਹਾਂ। ਇੰਨੀ ਅਮੋਲਕ ਚੀਜ਼, ਇੰਨਾ ਅਮੁੱਲ ਪਦਾਰਥ, ਗੁਰੂ ਜੀ ਕਿੰਨੇ ਦਿਆਲੂ ਹਨ, ਬਿਨਾਂ ਕੀਮਤ ਤੋਂ, ਬਿਨਾਂ ਕਿਸੇ ਮੁੱਲ ਤੋਂ ਬਖਸ਼ ਰਹੇ ਨੇ, ਬਿਨਾਂ ਤਫਰਕੇ ਤੋਂ ਬਖਸ਼ ਰਹੇ ਨੇ। ਕੋਈ ਛੋਟਾ ਵੱਡਾ, ਊਚ ਨੀਚ, ਸਾਧ ਚੋਰ, ਕਿਸੇ ਨਸਲ, ਕਿਸੇ ਕੌਮ ਦਾ, ਐਡੀ ਵੱਡੀ ਦਾਤ ਅਮੋਲਕ, ਜਿਸ ਦੇ ਬਿਨਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕਰ ਦਿੱਤਾ, ਜਿੰਨੀਆਂ ਵੀ ਗੱਲਾਂ ਸੰਸਾਰ ਵਿਚ ਕਰਦਾ ਹੈ ਜੇ ਵਾਹਿਗੁਰੂ ਦਾ ਨਾਮ ਨਹੀਂ ਹੈ।

ਸਿਮਰਤ ਵੇਦ ਪੁਰਾਣ ਇੱਥੇ ਤੱਕ ਉਹਨਾਂ ਗ੍ਰੰਥਾਂ ਦੇ ਨਾਂ ਲਿਖੇ ਨੇ ਜਿਨ੍ਹਾਂ ਦੀ ਗਿਣਤੀ ਹੈ 27 ਸਿਮਰਤੀਆਂ 18 ਪੁਰਾਣ 4 ਵੇਦ 6 ਸ਼ਾਸਤਰ ਸਤਿਗੁਰ ਕਹਿੰਦੇ ਕਿਤੇ ਭੁਲੇਖਾ ਨਾ ਕਰਨ ਵੀ ਹਿੰਦੁਸਤਾਨ ਦੇ ਗ੍ਰੰਥਾਂ ਵਿਚ ਇਹ ਨਾਮ ਤੋਂ ਬਿਨਾਂ ਗੱਲ ਕੂੜੀ ਲਿਖੀ ਹੈ ਪਿੱਛੋਂ ਕਹਿ ਦਿੱਤਾ ਪੋਥੀਆਂ ਜਦੋਂ ਲਿਖ ਦਿੱਤਾ ਸਾਰੇ ਸੰਸਾਰ ਦੇ ਹੀ ਧਰਮ ਗ੍ਰੰਥ ਵਿਚ ਆ ਗਏ ਬਹੁ ਵਚਨ ਲਿਖ ਦਿੱਤਾ 4 ਵੇਦ 6 ਸ਼ਾਸਤਰ 18 ਪੁਰਾਣ 27 ਸਿਮਰਤੀਆਂ ਸੰਸਾਰ ਦੇ ਧਰਮ ਗ੍ਰੰਥ ਕੀ ਕਹਿੰਦੇ ਨੇ ਨਾਮ ਬਿਨਾਂ ਸਭ ਕੂੜ ਗੱਲ ਹੀ ਪੋਛੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਨੂੰ ਤਾਰਦੇ ਤਾਰਦੇ ਸਿੰਧ ਸੱਖਰ ਵਿਚ ਭਜੇ ਪੁੱਜੇ ਜਿੱਥੋਂ ਦੇ ਅੱਜ ਤੁਹਾਨੂੰ ਸਿੰਧੀ ਸਿੱਖ ਮਿਲਦੇ ਨੇ ਬਹੁਤ ਸਿੱਖੀ ਵਿਚ ਪਰਪੱਕ ਨੇ ਇੰਨੀ ਸ਼ਰਧਾ ਹੈ ਨਨਕਾਣਾ ਸਾਹਿਬ ਪੰਜਾ ਸਾਹਿਬ ਜਦੋਂ ਪਾਕਿਸਤਾਨ ਬਣਿਆ ਕੋਈ ਸਿੱਖ ਨਾ ਰਿਹਾ ਐਡੇ ਵੱਡੇ ਅਸਥਾਨਾਂ ਤੋਂ ਹੁਣ ਤਾਂ ਦੋ ਵਕਤ ਅਰਦਾਸ ਕਰਦੇ ਨਾ ਅਰਦਾਸ ਕਰਨੀ ਹੈ ਸਾਨੂੰ ਨਨਕਾਣਾ ਸਾਹਿਬ ਨਾਲੋਂ ਵੱਡੀ ਧਰਤੀ ਹੋਰ ਕਿੱਥੇ ਹੈ ਸੰਸਾਰ ਵਿਚ ਜਿੱਥੇ ਸਤਿਗੁਰ ਨਾਨਕ ਦੇਵ ਜੀ ਦਾ ਅਵਤਾਰ ਹੋਇਆ ਪੰਜਾ ਸਾਹਿਬ ਦੀ ਜਿਹੜੀ ਮਹਾਨਤਾ ਹੈ ਉਹ ਇਹੀ ਨਹੀਂ ਕਿ ਪੱਥਰ ਨੂੰ ਰੋਕ ਦਿੱਤਾ ਉਸ ਵਿਚ ਮਹਾਨਤਾ ਹੋਰ ਹੈ ਕੁਝ ਇੱਕ ਇਤਿਹਾਸ ਹੁੰਦਾ ਗੁਰਮੁਖੋ ਇੱਕ ਮਿਥਹਾਸ ਹੁੰਦਾ ਹਿਸਟਰੀ ਦੇ ਦੋ ਰੂਪ ਨੇ ਪਹਿਲੇ ਜਿਹੜਾ ਹਿਸਟਰੀ ਸ਼ਬਦ ਹੈ ਨਾ ਹਿਸਟਰੀ ਇਹਦੇ ਵਿਚੋਂ ਇੱਕ ਐਸ ਲਕੋਈ ਗਈ ਹੈ ਜਿਵੇਂ ਇੱਕ ਸ਼ਬਦ ਵਿਚੋਂ ਕੱਢ ਦਿੱਤਾ ਜਾਂਦਾ ਬਹੁਤ ਗੁਰਬਾਣੀ ਵਿਚ ਵੀ ਅੱਖਰ ਨੇ ਇੱਕ ਐਸੇ ਦੇ ਵਿਚ ਗੁਪਤ ਹੈ ਇਹ ਅਸਲ ਸ਼ਬਦ ਹੈ ਹੀਜ ਜਮਾ ਸਟੋਰੀ ਜਿਹੜਾ ਹਿਸਟਰੀ ਸ਼ਬਦ ਹੈ ਨਾ ਗ੍ਰਾਮੈਟੀਕਲੀ ਨੂੰ ਵਰਤਾਂਗੇ ਤਾਂ ਹੀਜ ਪਲੱਸ ਸਟੋਰੀ ਹੀਜ ਸਟੋਰੀ ਹਿਸਟਰੀ ਕੀ ਹੁੰਦੀ ਹੈ ਜੋ ਦੂਜੇ ਦੀ ਗੱਲ ਹੋਵੇ ਅੱਜ ਕੇ ਆਖੋ ਸਤਨਾਮ ਆਪਣੀ ਕਥਾ ਕੋਈ ਲਿਖਦਾ ਉਹਨੂੰ ਆਪਣੀ ਹਿਸਟਰੀ ਲਿਖੂ ਉਹਨੂੰ ਆਤਮ ਕਥਾ ਲਿਖੂਗਾ ਆਪਣਾ ਸਫ਼ਰਨਾਮਾ ਲਿਖੂਗਾ ਜੋ ਦੂਜਾ ਤੁਹਾਡੀ ਗੱਲ ਲਿਖੂਗਾ ਉਹਦਾ ਨਾਮ ਹਿਸਟਰੀ ਹੁੰਦਾ ਦੂਜੇ ਦੀ ਗੱਲ ਇਹਦੇ ਦੋ ਰੂਪ ਨੇ ਇੱਕ ਇਤਿਹਾਸ ਇੱਕ ਮਿਥਹਾਸ ਇਤਿਹਾਸ ਨਿਤ ਤੁਸੀਂ ਇੱਕ ਸ਼ਬਦ ਵਰਤਦੇ ਹੋ ਇਤੀ ਇਤੀ ਕਿਹਨੂੰ ਕਹਿੰਦੇ ਜਿੱਥੇ ਗੱਲ ਪੂਰੀ ਹੋ ਜਾਵੇ ਜੋ ਹੋ ਚੁੱਕੀ ਉਹਨੂੰ ਕਹਿੰਦੇ ਅੰਤ ਇਤੀ ਗ੍ਰੰਥ ਪੜ੍ਹੋ ਤੇ ਉੱਥੇ ਪ੍ਰਕਰਣ ਲਿਖ ਕੇ ਪਿੱਛੋਂ ਲਿਖਿਆ ਹੋਗਾ ਇਤੀ ਅੰਗਰੇਜ਼ੀ ਵਾਲੇ ਨੂੰ ਐਂਡ ਲਿਖ ਦਿੰਦੇ ਹਨ ਇਤਿਹਾਸ ਦਾ ਕੀ ਭਾਵ ਹੋਇਆ ਜੋ ਹੋ ਚੁੱਕੀ ਗੱਲ ਇਤੀ ਜਿਸ ਘਟਨਾ ਨੂੰ ਹੋਇਆ ਵਾਪਰਿਆ ਦੇਰ ਹੋ ਗਈ ਹੈ ਉਹ ਇਤਿਹਾਸ ਹੈ ਜੋ ਲੰਘ ਚੁੱਕੇ ਸਮੇਂ ਵਿਚ ਵਾਪਰੀ ਜਿਹੜੀ ਵਾਪਰੀ ਹੈ ਉਹਦਾ ਨਾਮ ਇਤਿਹਾਸ ਹੈ ਜਿਹੜੀ ਵਾਪਰੀ ਨਹੀਂ ਕਲਪਤ ਹੈ ਸੁਣੀ ਸੁਣਾਈ ਹੈ ਮਨ ਦੀ ਉਹ ਵਿਚਾਰ ਹੈ ਅੰਧ ਵਿਸ਼ਵਾਸੀ ਹੈ ਉਹਦਾ ਨਾਮ ਮਿਥਹਾਸ ਹੁੰਦਾ ਇਤੀ ਜੋ ਵਾਪਰੀ ਹੈ ਮਿਥ ਜੋ ਝੂਠਾ ਹੈ ਵਾਪਰੀ ਨਹੀਂ ਹੈ ਬਣਾਈ ਗਈ ਹੈ ਗੱਲ ਤੇ ਕੋਈ ਸ਼ੰਕਾ ਨਾ ਕਰੇ ਕੋਈ ਦੁੱਖ ਨਾ ਮਨਾਵੇ ਪ੍ਰੇਮੀ ਕਿ ਗੁਰਮਤ ਤੇ ਦਸਾਂ ਪਾਤਸ਼ਾਹਾਂ ਦੇ ਇਤਿਹਾਸ ਤੋਂ ਬਿਨਾਂ ਸਾਰਾ ਮਿਥਹਾਸ ਹੈ ਅੱਜ ਕੇ ਆਖੋ ਸਾਧਨਾ ਇਤਿਹਾਸ ਨਹੀਂ ਲੱਭਣਾ ਗੁਰਮੁਖ ਪਿਆਰਿਓ ਮਿਥਹਾਸ ਦੀਆਂ ਪੰਡਾਂ ਭਰੀਆਂ ਪਈਆਂ ਤੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਮਿਥਹਾਸ ਨੂੰ ਸਪਸ਼ਟ ਕਰ ਦਿੱਤਾ ਇਹ ਗੱਲ ਹੋ ਨਹੀਂ ਸਕਦੀ ਇਹ ਕਹਿ ਦਿੱਤਾ ਗੁਰੂ ਗ੍ਰੰਥ ਸਾਹਿਬ ਵੀ ਜੋ ਕਿ ਤੁਸੀਂ ਲਿਖਿਆ ਇਹ ਹੋ ਨਹੀਂ ਸਕਦੀ ਤੇ ਸਾਨੂੰ ਮੰਨਣਾ ਪਿਆ ਬ੍ਰਹਮਾ ਸ੍ਰਿਸ਼ਟੀ ਨੂੰ ਸਾਜਦਾ ਤੇ ਕਹਿੰਦੇ ਕਮਲ ਵਿਚੋਂ ਪੈਦਾ ਹੋਇਆ ਕਮਲ ਦੀ ਨਾਭੀ ਵਿਚੋਂ ਬ੍ਰਹਮਾ ਜੰਮਿਆ ਕੋਈ ਇੱਥੇ ਮੱਛੀ ਦੇ ਪੇਟ ਵਿਚੋਂ ਬੰਦਾ ਜੰਮਿਆ ਮਛਿੰਦਰ ਨਾਥ ਕੋਈ ਘੋੜੇ ਦੇ ਪੇਟ ਵਿਚੋਂ ਬੰਦਾ ਜੰਮਿਆ ਕੋਈ ਘੜੇ ਵਿਚੋਂ ਹੀ ਬੰਦਾ ਜੰਮਿਆ
गुरु ग्रंथ साहब जी ने इस मिथहास नू झूठ दसण वास्ते स्पष्टीकरण दता है ते सारा मिथहास इको सुहागे हेठ देता बाबे नानक ने केड़े हेठ महाराज कहिंदे जैसे मात पिता बिन बाल ना होई खत्म कर दिता मिथहास गुरु नानक कहिंदा सच्ची गल है कि मां बाप बिना बच्चा पैदा नहीं हो सकदा कोई दिखाओ करके पता नहीं किथों ब्रह्मा पैदा हो गया अज के आखो सदना किथों मचिंद्र पैदा हो गया इको तुक लिख के स्पष्टीकरण दे दिता साइंस चंद्रमा ते जा सकती है पर मां बाप तो बिना बच्चा नहीं पैदा कर सकता जैसे मात पिता बिन बाल ना हो उन्हें इतिहास नूं बड़ा स्पष्टीकरण दिता पर नहीं मनिया सी मनदे सी हुण ही होला लंघिया थोड़ा होया बाजारां विच होली है ज्यों रंग छिड़कण लगे एक दूए पर कपड़े पाड़ते बरूपिए बन गए दूए दिन नलकियां हेठ आपे ही धोण लग गए अज के कुदरती कोई लिबड़ जावे ते धोंदा भी चंगा लगदा आपे ही बरूपिए बन के आपे ही उन्हां नूं तार दे फिर पंज चार दिन मलन ते लग जांदे क्योंकि दोए पासे प्रॉफिट आपां नूं है अपना तां इहदे विच है ही नहीं पहला तो रंग बिकू तो उथे दुकानदार तो ही लियाना अपने तो धोन खातर साबण लियाना तो उथो ही लियाना अज के दोए पासे बिजनेस खरा है जे मंदा होया ही ना तो साडा साबण किथे कसना है साबण की कीमत तो पऊ जे रंग छिड़के पहला खराबी करे फिर दो दिन रगड़न गे साबण के नाल बहु बार उन्हें दोवे हथ लड्डू ने आप तो ही फसे बिच तो गुरु दे प्यारे ओ कहंदे फिरदे ने साडे वीर छाला मारदे ने शराबां पीतियां होली है नाले है नी देखो मिथहास दी गल चल पई तुहाडे नाल जदों प्रहलाद भगत नूं ओहदी भूआ गोद विच लै के बैठ गई ते आले दुआले जड़ दित्तियां लकड़ां ढेर लाता लकड़ां दा ओह तां कहंदी सी मैं सड़ नहीं सकदी वर लिया होया सी दो पार्टियां बनिया हुई सी उस समय एक प्रहलाद दे हामी सन शांतमई जेडे दैवी सुरी वाले सन जेडी सुरी शक्ति दैवी शक्ति देवत्यां दी शक्ति सी उते प्रहलाद नूं बचाउण ते तुले होए सी एक राक्षस बुद्धि जेडी हरणाक्षी बुद्धि सी ओ खुशियां मनाउंदे सी कदों मरे उन्हूं राम दा नां किथे चंगा लगदा सी सुनाईयां सी चार लाइनां तुहानूं एक दिन फिर सुन लो जैसे मान सर पै बिठाइए ले जाए बग भाई गुरदास जी कहंदे मान सरोवर ते बगलियां नूं फड़ के लै जो बिठाल दो मुकता मोल तज मीन बीन खात है उन्हें मोती चुगने नहीं ते विचों डड्ढा भाल के खाऊगा अज के आखो सर बिठाल तो दिता उथे पर मुकता अमोल ताज मीन बीन खात है चुन चुन के मच्छियां ते डड्डू खाऊ आस्तन अचब करब को लगाइए जोक भाई गुरदास जी का कविता कहंदा थणा दे कोड़ गावां मझां दे दुध पीण खातर जोक नू ला दो पीयत ना पै लोहू अचै अघात है उन्हें दुध नहीं पीना ते लहू पीऊगी चम चूसूगी दुध कोले है तीजा प्रमाण भाई साहब जी ने दता है परम सुगंधी पर माखी ना रहत राखी और फड़ फड़ के मखी नू गुलाब दे फुल ते बिठालो कदे नहीं पैंदी छिड़क दे सेंट नहीं बैठूगी मखी परम सुगंधी पर माखी ना रहत राखी महा दुर्गंधी तहां बेग उठ जात है फुल पर बिठाई हुई नठ के जाऊंगी जिधर गंदगी पई होवे देखो कैसे भाई साहब ने प्रमाण दते चौथा प्रमाण दिंदे हन गज स्नान जैसे डारत है छार सिर हाथी नूं नला लो आपे मिट्टी चाके उन्हें पा लेनी हो पर हुण साबण तेल चंगा ही नहीं लगता गंदगी चंगी लगती कट्टा चंगा लगता गज स्नान जैसे डार्त है चार सिर तैसे संतन के दोखी सत संग ना सोहात है
छोटा प्रमाण्यता भाई साहब जी ने आखिया सत

ਮਨਮੁਖ ਦੋਖੀ ਨਿੰਦਕਾਂ ਸਤਸੰਗ ਨਾ ਪਾਵੇ। ਉਹ ਚਾਹੁੰਦੇ ਸੀ ਕਦੋਂ ਪ੍ਰਹਿਲਾਦ ਮਰੇ ਰਾਮ ਰਾਮ ਕਰੀ ਜਾਂਦਾ, ਰਾਕਸ਼ਾਂ ਨੂੰ ਕਿੱਥੇ ਰਾਮ ਦੀ ਲੋੜ। ਤੇ ਬਿਠਾ ਦਿੱਤਾ ਭੂਆ ਦੀ ਗੋਦ ਵਿਚ 6 ਸਾਲ ਦਾ ਮਾਸੂਮ ਬੱਚਾ, ਚਿਣ ਦਿੱਤੀਆਂ ਲੱਕੜਾਂ ਬਾਹਰ ਲਾ ਦਿੱਤੇ, ਦੁਸ਼ਟ ਚੌਂਕੜੀ ਚ ਸ਼ਰਾਬਾਂ ਵੰਡੀਆਂ ਗਈਆਂ, ਖੇਹਾਂ ਇਕ ਦੂਜੇ ਤੇ ਪਾਉਣ, ਅੱਗ ਲਾ ਦਿੱਤੀ ਗਈ ਜਿਹੜੇ ਪ੍ਰਭੂ ਦੇ ਪਿਆਰੇ ਤੇ, ਤਾਂ ਸਮਾਧੀਆਂ ਲਾ ਕੇ ਅਕਾਲ ਪੁਰਖ ਅੱਗੇ ਬੇਨਤੀਆਂ ਕਰਨ, ਭਗਵਾਨ ਰੱਖ ਆਪਣੇ ਨਾਮ ਦੀ ਲਾਜ। ਇਹ ਮਾਸੂਮ ਬੱਚਾ ਤੇਰੇ ਲੜ ਲੱਗੇ ਆ, ਲੜ ਲੱਗੇ ਦੀ ਪੈਜ ਰੱਖ। ਉਹ ਸ਼ਰਾਬਾਂ ਪੀਤੀਆਂ ਹੋਈਆਂ ਜਿਹੜੇ ਹਰਨਾਕਸ਼ ਦੀ ਜੁੰਡਲੀ ਦੇ ਬੰਦੇ ਸੀ, ਨੱਚਣ ਟੱਪਣ ਭੰਗੜੇ ਪਾਉਣ, ਅੱਗ ਦੀਆਂ ਲਾਟਾਂ ਜਿਉਂ ਜਿਉਂ ਮਚਣ, ਤੇ ਆਲੇ ਦੁਆਲੇ ਕਹਿੰਦੇ ਫਿਰਨ ਹੋਲੀ ਹੈ। ਸਮਝਣਾ ਸ਼ਬਦ ਕਿੱਥੋਂ ਚੱਲੀ ਆ ਹੋਲੀ। ਉਹ ਚੰਮ ਲਿਆ ਭੰਗੜੇ ਪਾਉਣ, ਸ਼ਰਾਬਾਂ ਪੀਤੀਆਂ ਇਕ ਦੂਏ ਤੇ, ਮਿੱਟੀਆਂ ਘੱਟੇ ਗਾਰੇ ਸਿੱਟਣ, ਵੀ ਭਾਵੇਂ ਅੱਗ ਮੱਚਦੀ ਹੈ ਵਿਚ ਹੋਲਕਾਂ ਹੈਗੀ, ਉਹ ਮਰ ਨਹੀਂ ਸਕਦੀ ਭੈਣ ਹੈ ਜਿਹੜੀ ਹਿਰਨਾਕਸ਼ ਦੀ। ਹੋਲੀ ਹੈ ਹੋਲੀ ਹੈ ਰੌਲਾ ਪਾਉਣ, ਡਰਿਓ ਨਾ ਅੱਗ ਤੋਂ, ਹੈਗੀ ਉਹ ਵਿਚੇ ਹੈ। ਤੇ ਜਦੋਂ ਫੋਲਿਆ ਢੇਰ ਅੱਗ ਦਾ, ਉਹ 6 ਸਾਲ ਦਾ ਬੱਚਾ ਏਦਾਂ ਬੈਠਾ ਅੱਗ ਦੇ ਵੀ ਜਿਵੇਂ ਸਰੋਵਰ ਦੇ ਵਿਚ ਕਮਲ ਖਿੜਿਆ ਹੁੰਦਾ। ਤੇ ਜਿਹੜੀ ਭੂਆ ਮਾਣ ਕਰਦੀ ਸੀ ਮੈਂ ਵਰ ਲਿਆ ਹੋਇਆ, ਉੱਥੇ ਹੱਡੀਆਂ ਵੀ ਨਾ ਕਿਤੇ ਉਹਦੀਆਂ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ, ਪਾਹ ਨਸਾ ਕਹਿ ਜਾਲੇ। ਉੱਥੇ ਕਿੱਥੇ ਅੱਗ, ਕਮਲ ਫੁੱਲ ਮੰਗ ਅੱਗ ਦੇ ਢੇਰ ਵਿਚ ਪ੍ਰਹਿਲਾਦ ਬੈਠਾ। ਪਰ ਦੁੱਖ ਦੀ ਗੱਲ ਤਾਂ ਹੁਣ ਹੋਰ ਹੈ, ਸਾਹਮਣੇ ਉਹਨਾਂ ਦੇ ਹੋਲਕਾਂ ਜਲ ਗਈ, ਫੁੱਲ ਵੀ ਨਹੀਂ ਮਿਲੇ ਉਹਦੇ, ਹੱਡੀਆਂ ਵੀ ਨਹੀਂ ਮਿਲੀਆਂ। ਅੱਜ ਵੀ ਕਹੀ ਜਾਂਦੇ ਹੋਲੀ ਹੈ ਅੱਜ ਕੇ ਆਖੋ ਸਤਨਾਮ। ਉਹ ਜਿੰਨਾ ਚਿਰ ਭੁਲੇਖਾ ਸੀ ਉਨਾ ਚਿਰ ਤਾਂ ਕਹੀ ਜਾਂਦੇ ਵੀ ਹੈਗੀ, ਵਿਚ ਦਿਨ ਤੱਕ ਫੋਲਿਆ ਨਹੀਂ ਸੀ ਢੇਰ ਰੱਖਦਾ। ਉਹ ਜਦ ਤੁਹਾਨੂੰ ਪਤਾ ਲੱਗ ਗਿਆ ਵੀ ਮਰ ਗਈ, ਉਹਦੀ ਤਾਂ ਮਿੱਟੀ ਵੀ ਨਹੀਂ ਲੱਭੀ ਹੈਗੀ, ਇਹ ਸਾਡੇ ਵੀਰ ਹੁਣ ਵੀ ਕਹੀ ਜਾਂਦੇ ਹੈਗੀ, ਥੋੜੀ ਡੰਡ ਪਾਉਂਦੇ ਹੋਲੀ ਹੈ ਹੋਲੀ ਹੈ, ਨਾਲੇ ਸਾਰੇ ਦੇ ਸਾਹਮਣੇ ਖਤਮ ਹੋ ਗਈ। ਉਹ ਭਲੇ ਮਾਨਸੋ ਹੁਣ ਤਾਂ ਮੰਨ ਜੋ, ਪਰ ਇੱਕ ਬੇਨਤੀ ਹੁਣ ਦੂਜੇ ਪਾਸੇ ਲੈ ਲਓ, ਕਿਤੇ ਉਹਨਾਂ ਦੀ ਗੱਲ ਸੁਣ ਕੇ ਖੁਸ਼ ਨਾ ਹੋਏ, ਤੁਹਾਡੀ ਵੀ ਵਿੱਚ ਹੈ। ਹੁਣ ਆਪਣੀ ਵਾਰੀ ਆ ਗਈ, ਅੱਗੇ ਹੱਸੇ ਸੀ, ਹੁਣ ਤੁਸੀਂ ਥੋੜਾ ਜਿਹਾ ਚੁੱਪ ਕਰਨਾ। ਉਹ ਕਾਹਤੇ, ਉਹਨਾਂ ਦੇ ਬਜ਼ੁਰਗਾਂ ਨੇ ਭਾਵੇਂ ਗਲਤ ਰੀਤ ਚਲਾਤੀ ਪਰ ਛੱਡੀ ਨਹੀਂ। ਆਪਾਂ ਨੇ ਆਪਣੇ ਬਜ਼ੁਰਗਾਂ ਦੀ ਚਲਾਈ ਹੋਈ ਚੰਗੀ ਛੱਡੀ ਹੋਈ ਹੈ, ਅੱਜ ਕੇ ਆਖੋ ਸਤਨਾਮ। ਹੁਣ ਆ ਗਈ ਨਾ ਵਾਰੀ ਆਪਣੀ, ਭਾਵੇਂ ਉਹਨਾਂ ਨੂੰ ਪਤਾ ਵੀ ਝੂਠ ਬੋਲਦੇ ਹਾਂ ਅਸੀਂ, ਪਰ ਬਜ਼ੁਰਗਾਂ ਨੇ ਜਿਹੜਾ ਰਾਹ ਚਲਾਤਾ ਨਾ, ਉਹ ਛੱਡਿਆ ਨਹੀਂ। ਜੋ ਉਹਨਾਂ ਦੇ ਬਜ਼ੁਰਗ ਕਹਿ ਕੇ ਉਹੀ ਉਹਨਾਂ ਦੇ ਬੱਚੇ ਕਹਿੰਦੇ, ਉਹਨੇ ਪੁਸ਼ਤ ਦਰ ਪੁਸ਼ਤ ਕਹਿੰਦੇ ਆਉਂਦੇ। ਪਰ ਆਪਾਂ ਵੇਖ ਲਓ ਕਿੱਥੇ ਪੁੱਜੇ, ਸਾਡੇ ਬਾਪੂਆਂ ਨੇ ਸਾਨੂੰ ਕੀ ਕਿਹਾ ਸੀ ਤੇ ਅਸੀਂ ਕੀ ਕਹਿਣਾ ਸ਼ੁਰੂ ਕੀਤਾ। ਸਾਡੇ ਬਾਪੂ ਨੇ ਤਾਂ ਕਿਹਾ ਤਾ ਵੀ ਜੇ ਹਲ ਪ੍ਰਾਣੀ ਚੱਕੇ ਸਤਨਾਮ ਵਾਹਿਗੁਰੂ ਮੂੰਹ ਤੇ ਕਿਹਾ ਕਰ, ਬਲਦ ਜੋੜਨ ਲੱਗਿਆ ਸਤਨਾਮ ਵਾਹਿਗੁਰੂ ਮੂੰਹ ਤੇ ਕਿਹਾ ਕਰ, ਨੱਕੇ ਛੱਡਦਾ ਸਤਨਾਮ ਵਾਹਿਗੁਰੂ ਮੂੰਹ ਤੇ ਕਿਹਾ ਕਰ, ਪ੍ਰਸ਼ਾਦਾ ਛਕਣ ਲੱਗਿਆ ਵਾਹਿਗੁਰੂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਂ ਲਿਆ ਕਰ। ਕਿੱਥੇ ਹੁਣ ਬਾਬਾ ਨਾਨਕ, ਹੁਣ ਤਾਂ ਧਰਵਿੰਦਰ ਮਾਲਾ ਸਿਨਾ ਤੇ ਬੀਬੇ ਹੀ ਯਾਦ ਆਉਂਦੇ ਆ ਅੱਜ ਕੇ ਆਖੋ। ਹੁਣ ਕਿੱਥੇ ਅਸੀਂ ਬਾਪੂਆਂ ਦਾ ਕਹਿਣਾ ਮੰਨਿਆ, ਹੁਣ ਤਾਂ ਗਾਉਣ ਵਾਲੇ ਬੀਬੇ। ਆਪਾਂ ਛੱਡ ਗਏ ਆਪਣੇ ਬਾਪੂਆਂ ਦੀ ਰੀਤ, ਉਹਨਾਂ ਤੋਂ ਕੁਰਬਾਨ ਹੈ ਹਿੰਦੂਆਂ ਤੋਂ, ਅਸੀਂ ਨਹੀਂ ਛੱਡੀ ਉਹਨਾਂ ਦੀ ਰੀਤ। ਭਾਵੇਂ ਉਹਨਾਂ ਨੂੰ ਪਤਾ ਵੀ ਹੋਲੀ ਹੈ ਨਹੀਂ, ਪਰ ਜੋ ਬਾਪੂ ਕਹਿਗੇ ਉਹੀ ਕਹਿਣਗੇ, ਨਹੀਂ ਹਟੇ। ਇਤਿਹਾਸ ਤੇ ਮਿਥਹਾਸ, ਸਤਿਗੁਰ ਨਾਨਕ ਦੇ ਦਰ ਦਾ ਇੱਕ ਇੱਕ ਅੱਖਰ ਇਤਿਹਾਸ ਹੈ, ਮਿਥਹਾਸ ਨਹੀਂ। ਇਹ ਤਾਂ ਪੜ੍ਹ ਲਓ ਸਾਰੀਆਂ ਗੱਲਾਂ, ਕੋਈ ਵੀਰ ਮੈਨੂੰ ਆਲੋਚਨਾ ਕਰਦਾ ਨਾ ਸਮਝੇ, ਅਸੀਂ ਤਾਂ ਬੜੇ ਬਜ਼ੁਰਗਾਂ ਦੇ ਅਵਤਾਰਾਂ, ਗੁਰੂ ਪੀਰਾਂ ਦੇ ਚਰਨਾਂ ਦੀ ਧੂੜ ਹੈ। ਉਹਨਾਂ ਅਵਤਾਰਾਂ ਦਾ ਕੀ ਕਸੂਰ ਸੀ? ਕਸੂਰ ਤਾਂ ਉਹਨਾਂ ਦੀਆਂ ਗੱਲਾਂ ਕਰਨ ਵਾਲੇ ਤੇ ਲਿਖਣ ਵਾਲਿਆਂ ਦਾ, ਜਿਨ੍ਹਾਂ ਨੇ ਉਹਨਾਂ ਦੇ ਜੀਵਨ ਨੂੰ ਕੋਝਾ ਕਰਕੇ ਹੋਰ ਢੰਗਾਂ ਦੇ ਨਾਲ ਵਰਤਿਆ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਿੰਨੇ ਨਾਂ ਨੇ ਗੁਰਮੁਖ ਪਿਆਰੇ, ਕਲੰਗੀਆਂ ਵਾਲਾ, ਨੀਲੇ ਵਾਲਾ, ਬਾਜਾਂ ਵਾਲਾ, ਆਨੰਦਪੁਰ ਵਾਲਾ, ਸੱਚਖੰਡ ਵਾਸੀ ਹੈ, ਅੰਮ੍ਰਿਤਦਾਤਾ ਹੈ, ਸਰਬੰਸਦਾਨੀ ਹੈ,
ਮੈਨੂੰ ਇਹਦੇ ਵਿੱਚੋਂ ਕੋਈ ਝੂਠਾ ਨਾਂ ਦੱਸੋ। ਉਹ ਕਲੰਗੀ ਉਹਨੇ ਸਾਰੇ ਜੱਗ ਦੇ ਸਾਹਮਣੇ ਲਾਈ ਤੇ ਤਾਂ ਕਲੰਗੀਆਂ ਵਾਲਾ ਕਹਿੰਦੇ ਨੇ, ਆਨੰਦਪੁਰ ਦਾ ਵਾਸੀ ਹੈ ਤੇ ਤਾਂ ਕਹਿੰਦੇ ਆ, ਸੱਚਖੰਡ ਦਾ ਵਾਸੀ ਹੈ ਤਾਂ ਕਹਿੰਦੇ ਆ, ਨੀਲੇ ਤੇ ਚੜਦਾ ਸੀ ਤੇ ਨੀਲੇ ਵਾਲਾ ਕਹਿੰਦੇ ਨੇ। ਇੱਥੇ ਗੁਰਮੁਖ ਪਿਆਰਿਓ ਜਿਹੜੇ ਭਗਵਾਨਾਂ ਦੇ ਨਾਂ ਰੱਖ ਲਏ ਉਹ ਇੱਥੇ ਬਣ ਕੇ ਤਾਂ ਦਿਖਾਇਆ ਨੀ ਸਾਨੂੰ, ਤੇ ਨੌ ਹੀ ਨੌ ਚੱਲਦੇ ਨੇ ਅਜਖੇ ਆਖੋ, ਨੌ ਦਾ ਹੀ ਸਿੱਕਾ ਚਲੀ ਜਾਂਦਾ ਬਣ ਕੇ, ਕਿਸੇ ਨੇ ਨੀ ਦਿਖਾਇਆ। ਗੱਲ ਤੁਹਾਡੇ ਨਾਲ ਕਰਦਿਆਂ ਕਰਦਿਆਂ ਵੱਧ ਜਾਂਦੀ ਹੈ। ਪੰਜਾ ਸਾਹਿਬ ਵਿੱਚ ਇਤਿਹਾਸ ਹੈ, ਮਿਥਿਹਾਸ ਸਾਡੇ ਸਤਿਗੁਰਾਂ ਨੇ ਜੋ ਕੁਝ ਕਰਤਵ ਕੀਤੇ ਅੱਜ ਤੁਹਾਡੇ ਸਾਹਮਣੇ ਨੇ, ਕੋਈ ਨਾ ਕਿਹਾ ਗੁਰੂ ਦਾ ਇਤਿਹਾਸ ਬੀਤ ਚੁੱਕਿਆ ਹੈ। ਨਹੀਂ ਨਹੀਂ, ਜਦ ਸਾਡਾ ਸਤਿਗੁਰੇ ਕਿਤੇ ਨਹੀਂ ਗਿਆ ਤੇ ਉਹਦਾ ਇਤਿਹਾਸ ਕਿੱਥੇ ਚਲੇ ਗਿਆ? ਬੀਤ ਚੁੱਕਿਆ ਇਤਿਹਾਸ ਅਸੀਂ ਕੀ ਮੈਂ ਕਹਿ ਰਹੀ, ਸਾਡਾ ਤਾਂ ਸਤਿਗੁਰ ਜਾਗਤਾ ਹੈ। ਦਿਓ ਸਤਚਿਤਾਨੰਦ ਸਾਡੇ ਨਾਲ ਹੈ ਤੇ ਗੁਰੂ ਦੇ ਪਿਆਰੇ ਉਹ ਪੰਜਾ ਸਾਹਿਬ ਉਹ ਇੱਕ ਐਸਾ ਇਤਿਹਾਸ ਹੈ। ਵਿਦਵਾਨ ਨੇ ਚਾਰ ਲਾਈਨਾਂ ਲਿਖੀਆਂ ਉੱਥੇ, ਪਰ ਸੁਣਿਓ ਧਿਆਨ ਨਾਲ। ਵਲੀ ਪੀਰ ਪੀਰ ਪੀਰ ਨਿਸ ਪੀਰ ਕਰ ਖੈਚ ਲੀ ਨੋ ਪਾਨੀ ਜਾਨੀ ਜੱਗ ਸੋ ਕਹਾਣੀ ਹੈ। ਕਿਸੇ ਵਿਦਵਾਨ ਦੀ ਕਵਿਤਾ, ਅੱਜ ਕੱਲ੍ਹ ਵਾਲੀ ਰਿਕਾਰਡਾਂ ਵਾਲੀ ਕਵਿਤਾ ਨਹੀਂ ਹੈ। ਔਖੀ ਯਾਦ ਹੁੰਦੀ ਸੀ, ਬੜਾ ਕੁਝ ਕਰਨਾ ਪੈਂਦਾ ਸੀ। ਦੇਖਿਓ ਪੀਰ ਗਿਓ ਪਾਨੀ ਪਾਨੀ ਨਾ ਪਰਤ ਪਾਨੀ ਪਾਨੀ ਪਰ ਫੇਰ ਪਾਨੀ ਫੇਰਿਓ ਸਿਰ ਪਾਨੀ ਹੈ। ਖਾਸਾ ਡਰ ਲੱਗਦਾ ਹੁੰਦਾ ਸੀ ਜਦ ਯਾਦ ਕਰਕੇ ਗੁਰੂ ਜੀ ਨੂੰ ਸੁਣਾਈਦਾ ਸੀ, ਅੱਜ ਖੇ ਆਖੋ ਸਤਨਾ ਵੀ ਡਾਂਗ ਬੁੜਕਣੀ ਹੈ ਜੇ ਇਧਰ ਉਧਰ ਕੰਨਾ ਲੱਗ ਗਿਆ, ਐਵੇਂ ਨੀ ਏ। ਦੇਖਿਓ ਪੀਰ ਗਿਓ ਪਾਨੀ ਪਾਨੀ ਨਾ ਪਰਤ ਪਾਨੀ ਪਾਨੀ ਪਰ ਫੇਰ ਪਾਨੀ ਫੇਰਿਓ ਸਿਰ ਪਾਨੀ ਹੈ। ਦੇਖੋ ਕਵਿਤਾ ਦਾ ਆਨੰਦ ਹੈ ਨਾ। ਉਹ ਵਲੀ ਪੀਰ, ਉਹਦਾ ਨਾਂ ਸੀ ਹਸਨ ਅਲੀ। ਹਸਨ ਅਬਦਾਲ ਪੰਜਾਬ ਸਾਹਿਬ ਦੇ ਸ਼ਹਿਰ ਦਾ ਨਾਂ ਹੈ। ਅਬਦਾਲ ਸੀ ਉਹਦਾ ਭੇਡਾਂ ਚਾਰਨ ਵਾਲਾ ਗੁੱਜਰ ਸੇਵਕ, ਜਿਹਨੂੰ ਤੁਸੀਂ ਵਲੀ ਪੀਰ ਕਹਿੰਦੇ ਹੋ ਨਾ, ਉਹਦਾ ਅਸਲ ਨਾਮ ਸੀ ਹਸਨ ਅਲੀ। ਉਹ ਰਹਿਣ ਵਾਲਾ ਸੀ ਕੰਧਾਰ ਦਾ, ਉਹਦਾ ਚੇਲਾ ਸੀ ਗੁੱਜਰ ਭੇਡਾਂ ਬੱਕਰੀਆਂ ਚਾਰਨ ਵਾਲਾ ਅਬਦਾਲ ਉਹਦਾ ਨਾਮ ਸੀ। ਹਸਨ ਜਮਾ ਅਬਦਾਲ, ਤੇ ਜਿੱਥੇ ਗੁਰੂ ਦਾ ਨਾਮ ਅਮਰ ਰਹੂਗਾ ਉੱਥੇ ਚੇਲਾ ਵੀ ਰਹੂਗਾ। ਅੱਜ ਕੇ ਆਖੋ ਸਤਨਾਮ, ਕਿਉਂਕਿ ਹਰ ਖਾਂ ਸੇਵਕਾਰ ਹਰ ਹੀ ਜਿਹਾ। ਜਿੱਥੇ ਅੱਜ ਉਸ ਪੀਰ ਦਾ ਨਾਂ ਉਹਦੇ ਚੇਲੇ ਦਾ ਵੀ ਨਾਮ ਨਾਲ ਹੈ ਸ਼ਹਿਰ ਦੇ, ਹਸਨ ਅਬਦਾਲ ਹੈ ਸ਼ਹਿਰ ਦਾ ਨਾਮ, ਜਿਹਨੂੰ ਆਪਾਂ ਪੰਜਾ ਸਾਹਿਬ ਕਹਿੰਦੇ ਹਾਂ। ਪੰਜਾ ਸਾਹਿਬ ਗੁਰਦੁਆਰੇ ਦਾ ਨਾਂ ਹੈ, ਸ਼ਹਿਰ ਦਾ ਨਾਮ ਹਸਨ ਅਬਦਾਲ ਹੈ। ਇਹ ਸੀ ਬਲੀ, ਬਲੀ ਕਹਿੰਦੇ ਆਪਾਂ ਤਕੜੇ ਨੂੰ, ਤੇ ਕੰਧਾਰ ਦਾ ਰਹਿਣ ਵਾਲਾ ਸੀ, ਨਾਂ ਹੋ ਗਿਆ ਬਲੀ ਕੰਧਾਰੀ। ਕੰਧਾਰੀ ਤੋਂ ਭਾਵੇਂ ਦਾ ਦੇਸ਼ ਕੰਧਾਰ ਸੀ, ਰਹਿਣ ਵਾਲਾ ਕੰਧਾਰ ਦਾ ਸੀ। ਇਹਦੀ ਕੋਈ ਛੋਟੀ ਧਾਂਕ ਨਹੀਂ ਸੀ ਪੀਰੀ ਦੀ, ਉੱਥੇ ਕੰਬਦੇ ਸੀ ਮੁਸਲਮਾਨ ਇਹ ਤੋਂ, ਰਾਜੇ ਮਹਾਰਾਜੇ ਜਾ ਕੇ ਸਿਜਦਾ ਕਰਦੇ ਸੀ ਇਹਨੂੰ। ਪਰ ਧੰਨ ਗੁਰੂ ਨਾਨਕ ਚਲੇ ਗਏ, ਵਿਦਵਾਨ ਕਹਿੰਦਾ ਬਲੀ ਪੀਰ ਪੀਰ ਪੀਰ ਨਿਸ ਪੀਰ ਕਰ, ਹੋਈ ਹੋਈ ਸੀ ਇਲਾਕੇ ਵਿਚ ਪੀਰੇ ਪੀਰ ਕਰਦੇ ਸੀ ਬਲੀ ਇਹਨੂੰ, ਪਰ ਗੁਰੂ ਨਾਨਕ ਚਲਿਆ ਗਿਆ ਉਹਦੀ ਪੀਰੀ ਖਤਮ ਹੋ ਗਈ। ਅੱਜ ਕੇ ਆਖੋ ਪਤਾ ਨੀ ਕਿੱਥੇ ਚਲੀ ਗਈ ਪੀਰੀ। ਕੀ ਪੀਰੀ ਖਤਮ ਹੋਈ? ਖੈਚ ਲੀਨੋ ਪਾਨੀ ਜਾਨੀ ਜੱਗ ਸੋ ਕਹਾਣੀ ਹੈ। ਕਿਸੇ ਨੇ ਉਈ ਨੀ ਲਿਖਤੀ, ਅੱਜ ਜੱਗ ਦੇਖ ਰਿਹਾ ਵੀ ਪਾਣੀ ਖਿੱਚਿਆ ਸੀ ਬਾਬੇ ਨਾਨਕ ਨੇ। ਕੋਈ ਗੱਲ ਹੋਈ ਹੋਈ ਤਾਂ ਇਹ ਨੀ ਲਿਖੀ ਵੀ ਹੋ ਚੁੱਕੀ, ਉਹ ਤੇ ਹੋ ਰਹੀ ਹੈ। ਇਹ ਗੁਰੂ ਦਾ ਇਤਿਹਾਸ ਹੋ ਨਹੀਂ ਚੁੱਕਿਆ, ਹੋ ਰਿਹਾ, ਦਿਖ ਰਿਹਾ ਪਾਣੀ ਖਿੱਚਿਆ ਹੋਇਆ। ਮੈਂ ਉੱਥੇ ਪੰਜਾਬ ਸਾਹਿਬ ਰਿਹਾ, ਪਾਕਿਸਤਾਨ ਰਹਿਣ ਦਾ ਸਮਾਂ ਮਿਲਿਆ ਤੇ ਅਸੀਂ ਉੱਪਰ ਚਲੇ ਗਏ ਜਿੱਥੋਂ ਉਹਨੇ ਪੱਥਰ ਰੇੜੇ ਸੀ, ਉੱਥੇ ਉਹਦੀ ਕਬਰ ਬਣੀ ਵੀ। ਇੱਕ ਪੀਰ ਰਹਿੰਦਾ ਉੱਥੇ ਕਾਜੀ 24 ਘੰਟੇ, ਮੁਸਲਮਾਨ ਉੱਥੇ ਯਾਤਰਾ ਕਰਨ ਜਾਂਦੇ ਨੇ। ਅਸੀਂ ਵੀ ਚਲੇ ਗਏ, ਗਰਮੀ ਦਾ ਮਹੀਨਾ ਸੀ ਤੇ ਆ ਲੱਗੀ, ਬੜੀ ਔਖੀ ਚੜਾਈ ਹੈ, ਬੜਾ ਉੱਚਾ ਪਹਾੜ ਹੈ ਉਹ। ਅਸੀਂ ਉਹਨੂੰ ਕਿਹਾ ਪੀਰ ਜੀ ਥਿਆ ਲੱਗੀ ਹੈ, ਪਾਣੀ ਤਾਂ ਪਿਲਾ ਦਿਓ। ਮੱਥੇ ਤੇ ਪਾਲੀਆਂ ਤਿਉੜੀਆਂ ਉਹਨੇ, ਉਹ ਕਹਿੰਦਾ ਪਾਣੀ ਤਾਂ ਤੁਹਾਡਾ ਗੁਰੂ ਖਿੱਚ ਲੈ ਗਿਆ, ਮੇਰੇ ਪਰ ਕਿੱਥੇ ਪਾਣੀ ਆਈ ਹੈ? ਅੱਜ ਕੇ ਆਖੋ ਸਰ, ਪਾਣੀ ਤਾਂ ਕਹਿੰਦਾ ਤੁਹਾਡੇ ਗੁਰੂ ਨੇ ਖਿੱਚ ਲਿਆ ਸਾਰਾ, ਇੱਥੇ ਕਿੱਥੇ ਪਾਣੀ? ਕਹਿੰਦਾ ਮੈਂ ਤਾਂ ਘੜਾ ਲਿਆਉਣਾ 24 ਘੰਟੇ ਚ ਮਕਾਉਣਾ ਨੂੰ ਪੀ ਪੀ ਕੇ।
ऐसे पानी के थे। ज्ञानी जग सो कहानी है, जद देखे ना पीर ने भी टोबा हो गया खाली सरोवर। देखो हुण कविता, देखे ओ पीर गए ओ पानी, जद वली गंधारी ने वेख्या भी पानी तां गया। एक होर चीज, पानी ना परत पानी, जद वली गंधारी ने वेख्या भी पानी तां गया। एक होर चीज, पानी ना परत पानी, ते हुण पानी मुड़ना।

ਪਾਨੀ ਮੈਂ ਕਮਾਨੀ ਨਾ ਹੈ, ਹੱਥ ਵਿਚ ਤੀਰ ਧਨਸਨੀ ਹੈ ਤੇ ਸਤ ਸੰਗਤ ਅੰਦਰ ਸ਼ਕਤੀ ਨਹੀਂ ਹੈ। ਪਾਸ ਮੈਂ ਦੁਰਾਨੀ ਨਾ ਹੈ, ਕੋਲ ਕੋਈ ਦੂਜਾ ਦੁਸ਼ਮਣ ਨਹੀਂ ਹੈ, ਨਾ ਹੀ ਬੁੱਢ ਵੇਕੋ ਪਾਨੀ ਹੈ। ਇੰਨਾ ਸ਼ਰਮਿੰਦਾ ਹੋ ਗਿਆ ਜਦੋਂ ਪਾਣੀ ਲੈ ਲਿਆ ਬਾਬੇ ਨਾਨਕ ਨੇ ਤੇ ਮੁੜ ਕੇ ਪਾਣੀ ਖਿੱਚਣ ਦੀ ਸ਼ਕਤੀ ਨਾ ਰਹੀ। ਕਹਿੰਦਾ ਜੇ ਹੱਥ ਵਿਚ ਤੀਰ ਕਮਾਨ ਹੁੰਦਾ ਮੈਂ ਮਾਰ ਕੇ ਹੀ ਮਰ ਜਾਂਦਾ, ਉਹ ਵੀ ਹੱਥ ਵਿਚ ਨਹੀਂ ਹੈ। ਕੋਈ ਦੁਸ਼ਮਣ ਕੋਲ ਹੁੰਦਾ ਮੈਨੂੰ ਪੱਥਰ ਮਾਰ ਕੇ ਹੀ ਮਾਰ ਦਿੰਦਾ। ਇੰਨਾ ਲੱਜਿਆ ਆਈ, ਇੰਨੀ ਸ਼ਰਮਿੰਦਗੀ ਆਈ ਤੇ ਕਹਿੰਦਾ ਹੁਣ ਔਖਾ ਕੰਮ ਹੋ ਗਿਆ, ਉਹ ਟੋਭਾ ਵੀ ਨਾ ਰਹਿ, ਨਹੀਂ ਡੁੱਬ ਕੇ ਹੀ ਮਰ ਜਾਂਦਾ। ਅੱਜ ਕੇ ਆਖੋ ਸਤਨਾਮ, ਨਾ ਹੀ ਬੁੱਢ ਵੇ ਕੋ ਪਾਣੀ ਹੈ। ਕਹਿੰਦਾ ਜੀ ਉਹ ਟੋਭੇ ਚ ਪਾਣੀ ਹੁੰਦਾ ਛੱਪੜੇ ਚ ਮੈਂ ਡੁੱਬੇ ਜਾਂਦਾ, ਇੰਨਾ ਲੱਜਾਵਾਨ ਹੋ ਗਿਆ। ਦੇਖੋ ਕੈਸੀ ਕਰਾਮਾਤ, ਇਹਨੂੰ ਇਤਿਹਾਸ ਕਹਿੰਦੇ ਨੇ, ਇਹ ਇਤਿਹਾਸ ਨਹੀਂ। ਫਿਰ ਗਾਹਾਂ ਨੇ ਕੀ ਕੀਤਾ ਨਾ, ਜਦ ਮਰਨ ਨੂੰ ਵੀ ਜਗ੍ਹਾ ਨਾ ਲੱਭੀ, ਫਿਰ ਭਾਈ ਸਾਹਿਬ ਚਾਰ ਤੁਕਾਂ ਲਿਖਦੇ ਨੇ, ਅਤ ਹੀ ਗੁਸ਼ੈਲ ਗਮ ਸ਼ੁੱਧ ਗਿਰ ਗਿਟੀ ਲੈ ਕੇ ਦੀਨੋ ਸੋ ਗਰਾਏ ਜਹਾਂ ਰੱਬ ਸੱਸ ਕੰਜਾ ਹੈ। ਬੜਾ ਗੁੱਸੇ ਵਿਚ ਆਇਆ ਤੇ ਪਹਾੜੀ ਨੂੰ ਹੱਥ ਪਾ ਲਿਆ, ਇਕ ਪੱਥਰ ਨੂੰ ਰੋੜ ਦਿੱਤਾ ਕਿੱਧਰ ਨੂੰ। ਭਾਈ ਸਾਹਿਬ ਨੇ ਤਿੰਨ ਸ਼ਬਦ ਲਿਖੇ ਨੇ, ਰੱਬ ਸੱਸ ਕੰਜਾ। ਲਓ ਹੁਣ ਔਖਾ ਹੀ ਲੱਭੂਗਾ ਇਹਦਾ, ਕਿਸੇ ਗੁਰੂ ਪੀਰ ਦੇ ਚਰਨਾਂ ਵਿਚੋਂ ਹੀ ਅਰਥ ਲੱਭੂ। ਕਿੱਥੇ ਨੂੰ ਰੋੜ ਦਿੱਤਾ? ਜਿੱਥੇ ਸੂਰਜ ਵੱਤ ਗੁਰੂ ਨਾਨਕ ਬੈਠੇ ਨੇ ਰਾਵ, ਜਿੱਥੇ ਚੰਦਰਮਾ ਵੱਤ ਸੀਤਲ ਬਾਲਾ ਬੈਠਾ ਹੈ, ਜਿੱਥੇ ਕੰਜਾ ਕਮਲ ਫੁੱਲ ਕਮਲ ਫੁੱਲ ਵਰਗਾ ਕੋਮਲ ਮਰਦਾਨਾ ਬੈਠਾ। ਥੋੜੀ ਜਿਹੀ ਭੁੱਖ ਲੱਗੇ ਤੂੰ ਕਹਿੰਦਾ ਮੈਂ ਚੱਲਿਆ ਘਰ ਨੂੰ, ਅਜਖੇ ਆਖੋ ਸਤਨਾਮ। ਬੜਾ ਕੋਮਲ ਹਿਰਦਾ ਹੈ ਉਹਦਾ, ਤੁਰਚਾ ਕਪੜੀ ਰਵਾ ਵਾਪਾ ਚੱਲੇ। ਦੇਖੋ ਕੈਸਾ ਅਲੰਕਾਰ ਵਿਦਵਾਨ, ਜਹਾਂ ਰਾਵ ਸੂਰਜ ਵੱਤ ਪ੍ਰਕਾਸ਼ ਗੁਰੂ ਨਾਨਕ ਬੈਠੇ ਨੇ, ਸੱਸ ਚੰਦਰਮਾ ਵੱਤ ਸੀਤਲ ਭਾਈ ਵਾਲਾ ਬੈਠਾ ਹੈ, ਤੇ ਗੁਰਮੁਖ ਪਿਆਰਿਓ ਕਮਲ ਵਰਗਾ ਕੋਮਲ ਹਿਰਦਾ ਜਿਹਦਾ ਹੈ ਉਹ ਭਾਈ ਮਰਦਾਨਾ ਬੈਠਾ, ਉਹਨਾਂ ਉੱਤੇ ਰੋੜ ਦਿੱਤਾ। ਦੀਨੋ ਸੋ ਗਿੜਾਏ ਜਹਾਂ ਰੱਬ ਸੱਸ ਕੰਜਾ ਹੈ। ਤੇ ਗਾਹਾਂ ਫਿਰ ਜਦ ਮਰਦਾਨੇ ਨੇ ਵੇਖਿਆ ਵੀ ਆਉਂਦਾ ਪਹਾੜ ਤਾਂ ਹੁਣ ਖੜਕਾ ਹੋਇਆ, ਵੱਡਾ ਠਾਕਰ ਰੋੜਿਆ, ਉਹਨੇ ਛੋਟੀਆਂ ਠਾਕਰੀਆਂ ਵੀ ਨਾਲ ਲਿਆਉਣੀਆਂ ਸੀ। ਅੱਜ ਖੇ ਵੱਡਾ ਪਹਾੜ ਜਦੋਂ ਉੱਤੋਂ ਰੁੜਦਾ ਫਿਰ ਰਸਤੇ ਦਾ ਭਾਈਚਾਰਾ ਵੀ ਨਾਲ ਲੈ ਲੈਣਾ ਨਾ, ਦਰਖਤ ਤੋੜਦਾ ਹੀ ਆਊ। ਜਦ ਵੇਖਿਆ ਕਿ ਆ ਰਿਹਾ ਦੁਹਾਈ ਪਾਈ ਭਾਈ ਮਰਦਾਨੇ ਨੇ, ਆਪਤ ਆਨੰਦ ਕੰਧ ਚੰਦ ਜੱਗ ਬੰਦ ਦੇਖਿਓ। ਉਹ ਜਿਹੜੇ ਦੋਵੇਂ ਬੈਠੇ ਸੀ ਨਾ, ਭਾਈ ਬਾਲਾ ਤੇ ਚੰਦਰਮਾ ਵੱਤ ਭਾਈ ਬਾਲਾ, ਕਮਲ ਵੱਤ ਭਾਈ ਮਰਦਾਨਾ, ਦੋਹਾਂ ਨੇ ਵੇਖਿਆ ਹੁਣ ਕਬਰ ਇੱਥੇ ਹੀ ਹੋਊਗੀ। ਅੱਜ ਖੇ ਆਖੋ ਸਤਨਾਮ, ਇਹ ਪੀਰ ਨਾਲ ਪੁਆੜਾ ਬਾਪੂ ਨੇ ਪਾ ਲਿਆ, ਬਾਬੇ ਨਾਨਕ ਨੇ ਹੁਣ ਸੁੱਕਾ ਜਾਣ ਨਹੀਂ ਦਿੰਦਾ ਸਾਨੂੰ। ਪਹੁੰਚ ਲੱਗੇ ਦੁਹਾਈ, ਜਦੋਂ ਪਹਾੜ ਤੋਂ ਆਉਣ ਲੱਗੇ ਸਤਿਗੁਰੂ ਉਹਨਾਂ ਦੀ ਦੁਹਾਈ ਨੂੰ ਵੇਖ ਕੇ, ਦੀਨੋ ਸੋ ਲਗਾਏ ਕਰ ਕੰਜਾ ਪਾਪ ਗੰਜਾ ਹੈ। ਉਹ ਗੁਰੂ ਮਹਾਰਾਜ ਦਾ ਪਾਵਨ ਪਵਿੱਤਰ ਹੱਥ ਜਿਹੜਾ ਪਾਪਾਂ ਦੇ ਗੰਜ ਪਹਾੜਾਂ ਨੂੰ ਨਾਸ਼ ਕਰਨ ਵਿੱਚ, ਗੰਜ ਕਹਿੰਦੇ ਆਪਾਂ ਕੱਠ ਢੇਰ ਨੂੰ, ਸਮੂਹ ਪਾਪਾਂ ਦੇ ਪਹਾੜਾਂ ਨੂੰ ਤੋੜਨ ਵਿੱਚ ਸਮਰੱਥ ਗੁਰੂ ਦਾ ਹੱਥ ਉਹ ਲਾ ਤਾ ਮਹਾਰਾਜ ਨੇ। ਲਓ ਗੁਰਮੁਖੋ ਹੁਣ ਦੋ ਤੁਕਾਂ ਪਿਛਲੀਆਂ ਵੀ ਸੁਣ ਲਓ। ਕਈ ਵਾਰ ਤੁਰਕਨ ਤਛਾਇਓ ਹੈ, ਇੱਕ ਵਾਰ ਨਹੀਂ, ਉਸ ਪੱਥਰ ਨੂੰ ਮੁਗਲਾਂ ਨੇ ਪਠਾਣਾ ਨੇ ਮੁਸਲਮਾਨਾਂ ਨੇ ਥੋੜੇ ਛੇਣੀਆਂ ਲੈ ਕੇ ਤੋੜ ਕੇ ਤਛਿਆ ਵੀ ਪੰਜੇ ਦਾ ਨਿਸ਼ਾਨ ਮੁਕਾ ਦਈਏ। ਇੱਕ ਵਾਰ ਨਹੀਂ, ਇਤਿਹਾਸ ਪੜ੍ਹ ਲਓ। ਉਹਨੂੰ ਤੋੜਿਆ ਵੀ ਇਹਦੇ ਵਿੱਚੋਂ ਪੰਜੇ ਦਾ ਨਿਸ਼ਾਨ ਕੱਢ ਦਈਏ। ਇਹ ਸਾਡੇ ਪੀਰ ਦੀ ਤੁਹੀਨ ਹੈ, ਸਾਡੇ ਇਸਲਾਮ ਦੀ ਤੁਹੀਨ ਹੈ, ਫਿਰ ਸਾਡੇ ਖੁਦਾ ਦੀ ਤੁਹੀਨ ਹੈ। ਇਹਨੂੰ ਮੁਕਾ ਦਈਏ ਨਿਸ਼ਾਨੀ ਨੂੰ। ਬਹੁਤ ਵਾਰ ਕੋਸ਼ਿਸ਼ ਕੀਤੀ ਹੈ ਉਹਨੂੰ ਪੰਜੇ ਨੂੰ ਖਤਮ ਕਰਨ ਦੀ। ਭਾਈ ਸਾਹਿਬ ਕਹਿੰਦੇ ਨਿਕਲਿਓ ਨਵੀਨ ਬੀਚ ਪੰਜੇ ਮੇ ਸੇ ਪੰਜਾ ਹੈ। ਜਿਉਂ ਜਿਉਂ ਉਹਨੂੰ ਤਛਾਇਆ ਤੋੜਿਆ ਤੇ

ਵਿੱਚੋਂ ਨਵਾਂ ਪੰਜਾਬ ਵਿੱਚੋਂ ਨਿਕਲਿਆ। ਇਹ ਕੋਈ ਸੁਣੀ ਗੱਲ ਨਹੀਂ, ਇਹ ਲਿਖੀ ਗੱਲ ਨਹੀਂ, ਇਹ ਹਜ਼ਾਰਾਂ ਦੇ ਅੱਖੀਂ ਦੇਖੀ ਹੋਈ ਗੱਲ ਹੈ। ਉਹਨੂੰ ਕਹਿੰਦੇ ਆ ਇਤਿਹਾਸ। ਇਹੀ ਤਾਂ ਫਰਕ ਹੈ ਨਾ, ਨਿਕਲਿਓ ਨਵੀਨ, ਬੀਚ ਪੰਜੇ ਮੈਂ ਸੇ ਪੰਜਾ ਹੈ। ਪੁੱਛਣ ਵਾਲਿਆਂ ਨੇ ਪੁੱਛਿਆ ਵੀ ਪੰਜੇ ਚੋਂ ਪੰਜਾ ਕਿਵੇਂ ਨਿਕਲਿਆ ਆ। ਦੇਖੋ ਹੁਣ ਵਿਦਵਾਨ ਦੀ ਕਲਮ, ਕਹਿੰਦਾ ਬਾਤ ਮੱਧ ਬਾਤ ਜੈਸੇ ਕੇਲੇ ਮੱਧ ਪਾਤ ਜੈਸੇ ਦਰੋਪਤੀ ਕੋ ਪਾਟ। ਸਾਦਾ ਪ੍ਰਮਾਣ ਹੈ ਤੁਹਾਡਾ ਪਿੱਪਲਾਂ ਹੇਠ ਬੈਠਣ ਵਾਲਿਆਂ ਦਾ। ਭਾਈ ਸਾਹਿਬ ਕਹਿੰਦੇ ਬਰੋਟੇ ਹੇਠ ਬੈਠ ਕੇ ਗੱਲਾਂ ਕਰਨ ਲੱਗ ਜਾਓ, ਕਿਤੇ ਗੱਲਾਂ ਮੁੱਕਣ ਲੱਗੀਆਂ, ਗੱਲਾਂ ਚੋਂ ਗੱਲਾਂ ਨਿਕਲੇ ਆਏ ਕਰਦੀਆਂ। ਪੰਜੇ ਚੋਂ ਪੰਜਾ ਕਿਵੇਂ ਨਿਕਲਿਆ? ਬਾਤ ਮੱਧ ਬਾਤ ਜੈਸੇ, ਗੱਲਾਂ ਚੋਂ ਗੱਲਾਂ ਕਿਤੇ ਮੁੱਕਣ ਲੱਗੀਆਂ, ਉਹ ਤਾਂ ਰੋਟੀ ਕਰਕੇ ਆਪਾਂ ਨੂੰ ਉੱਠਣਾ ਪੈਂਦਾ ਵਿੱਚ ਨੂੰ, ਨਹੀਂ ਕਿੱਥੇ ਬੈਠੇ ਰਹੋ, ਸਾਰੀ ਜ਼ਿੰਦਗੀ ਗੱਲਾਂ ਮੁੱਕਣ ਲੱਗੀਆਂ ਨੇ ਕਿਤੇ। ਜਿਸ ਤਰ੍ਹਾਂ ਬਾਤਾਂ ਚੋਂ ਬਾਤਾਂ ਨਿਕਲਦੀਆਂ ਨੇ। ਤੇ ਦੂਜਾ ਪ੍ਰਮਾਣ, ਭਾਈ ਸਾਹਿਬ ਕਹਿੰਦੇ ਕੇਲੇ ਨੂੰ ਛਿੱਲਣ ਲੱਗ ਜਾਓ, ਉਹਦੇ ਵਿੱਚੋਂ ਨਿਕਲਣਾ ਕੀ ਆ? ਹੋਰ ਪੱਤੇ ਹੀ ਨਿਕਲਣਗੇ, ਜੋ ਕੁਛ ਉਹਦਾ ਉੱਪਰ ਆ ਉਹੀ ਵਿੱਚੋਂ ਨਿਕਲਣਾ। ਇਸੇ ਤਰ੍ਹਾਂ ਪੰਜਾ ਜੋਗਸ ਉੱਪਰ ਸੀ, ਉਹਦੇ ਵਿੱਚ ਵੀ ਉਹੀ ਨਿਕਲਿਆ। ਬਾਤ ਮੱਧ ਬਾਤ ਜੈਸੇ ਕੇਲੇ ਮੱਧ ਪਾਤ ਜੈਸੇ, ਤੀਸਰਾ ਪ੍ਰਮਾਣ, ਦਰੋਪਦੀ ਕੋ ਪਾਠ ਤੈਸੇ ਨਾਨਕ ਕੋ ਪੰਜਾ ਹੈ। ਦਰੋਪਦੀ ਦੀਆਂ ਸਾੜੀਆਂ ਤਾਰਨ ਲੱਗ ਗਏ, ਪਰ ਸਾੜੀਆਂ ਹੀ ਨਿਕਲੀਆਂ, ਦਰੋਪਦੀ ਨਹੀਂ ਨਿਕਲੀ। ਅੱਜ ਕੇ ਆਖੋ ਸਾਧਨਾ, ਉਥੇ ਸਾੜੀਆਂ ਹੀ ਸਾੜੀਆਂ ਸੀ, ਪੰਜੇ ਨੂੰ ਤੱਛਣ ਲੱਗੇ ਪਰ ਪੰਜੇ ਹੀ ਨਿਕਲਿਆ ਵਿੱਚੋਂ, ਹੋਰ ਕੁਝ ਨਹੀਂ ਨਿਕਲਿਆ। ਤਾਂ ਹੀ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਦਿੱਤੀ ਬਾਣੀ।

0: ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਜੀ। ਇਤਿਹਾਸ ਹੈ ਗੁਰੂ ਦਾ, ਇਤਿਹਾਸ ਹੈ ਗੁਰਸਿੱਖੀ ਦਾ। ਬੇਸ਼ੱਕ ਉਹਨਾਂ ਨੂੰ ਇਤਿਹਾਸ ਮੰਨੀ ਜਾਈਏ, ਕਹੀ ਜਾਈਏ, ਮਿਥਿਹਾਸ ਅਸੀਂ ਮੰਨਦੇ ਹਾਂ। ਸੀਤਾ ਜੀ ਨੂੰ ਰਾਵਣ ਲੈ ਗਿਆ, ਪਾਵਨ ਪਵਿੱਤਰ ਆਤਮਾ ਸੀ ਮਾਤਾ ਸੀਤਾ ਜੀ ਦੀ, ਰਾਕਸ਼ਸ ਬੁੱਧੀ ਸੀ ਰਾਵਣ ਦੀ, ਹਰਨ ਦੇ ਮਗਰ ਗਏ ਰਾਮ ਲਕਸ਼ਮਣ। ਅਸੀਂ ਮੰਨਦੇ ਹਾਂ, ਇੱਕ ਗੱਲ ਨਹੀਂ ਮੰਨੇਗੇ ਵੀ ਹਰਨ ਸਿਉਨੇ ਦਾ ਤਾਜ ਕੇ ਆਖੋ ਸਤਨਾਮ, ਇਹ ਗੱਲ ਮੰਨਣ ਜੋਗੀ ਨਹੀਂ। ਸਿਉਨੇ ਦਾ ਹਰ ਘਰ ਵਿੱਚ ਬਣਾ ਕੇ ਰੱਖਿਆ ਜਾ ਸਕਦਾ ਕਿਸੇ ਟੇਬਲ ਦੇ ਉੱਤੇ? ਸਿਉਨੇ ਦਾ ਹਰਨ ਕਿਤੇ ਜੰਗਲਾਂ ਵਿੱਚ ਚਰਦਾ ਫਿਰਦਾ ਨਹੀਂ ਵੇਖਿਆ ਕਰ। ਉਹ ਦੁਨੀਆ ਵਿੱਚ ਸੋਨੇ ਦਾ ਹਰਨ ਕਿਤੇ ਨੱਠਿਆ ਜਾਂਦਾ ਵੇਖਿਆ ਕਿਸੇ ਨੇ? ਨਾ ਕੋਈ ਵੇਖੂਗਾ। ਹਾਂ, ਬਣਾ ਕੇ ਜੇ ਤੇਰੇ ਵਿੱਚ ਪਹੁੰਚ ਹੈ, ਜ਼ਿਆਦਾ ਅਮੀਰ ਹੈ ਤਾਂ ਡੈਕੋਰੇਸ਼ਨ ਵਾਸਤੇ ਜਿੱਥੇ ਤੂੰ ਪਲਾਸਟਿਕ ਦੇ ਹਾਥੀ ਰੱਖ ਲੈਂਦੇ, ਸੰਗ ਮਰਮਰ ਦੇ ਰੱਖ ਲੈਂਦੇ, ਤਾਂਬੇ ਦੇ ਰੱਖ ਲੈਂਦੇ, ਕੋਈ ਅਮੀਰ ਹੋਵੇ ਤਾਂ ਸਿਉਨੇ ਦਾ ਵੀ ਮਿਰਗ ਬਣਾ ਕੇ ਰੱਖ ਸਕਦਾ ਹੈ। ਪਰ ਇੰਨਾ ਭੁਲੇਖਾ ਭਗਵਾਨ ਰਾਮ ਨਹੀਂ ਸੀ ਖਾ ਸਕਦੇ ਕਿ ਤ੍ਰੇਤੇ ਯੁਗ ਦੇ 14 ਕਲਾ ਮਰਜਾਦਾ ਪੁਰਸ਼ੋਤਮ ਅਵਤਾਰ ਨੂੰ ਇਹ ਵੀ ਨਾ ਪਤਾ ਹੋਵੇ ਵੀ ਕਿ ਸਿਉਨੇ ਦਾ ਹਰਨ ਤਾਂ ਹੁੰਦਾ ਹੀ ਨਹੀਂ। ਕਿਸੇ ਦੇ ਕਹੇ ਤੇ ਉਹ ਮਗਨ ਨੜ ਜਾਣ ਵੀ ਸਿਉਨੇ ਦਾ ਅਗਰ ਜਾਂਦਾ ਤਾਂ ਫੜ ਕੇ ਲਿਆ ਇਹਨੂੰ। ਇੰਨਾ ਭੁਲੇਖਾ ਭਗਵਾਨ ਨਹੀਂ ਸਿਖਾ ਸਕਦੇ। ਦੂਜੀ ਗੱਲ, ਕਹਿੰਦੇ ਦਸ਼ਰਥ ਨੇ ਮਿਰਗ ਜਾਣ ਕੇ ਤੀਰ ਮਾਰਿਆ ਸਰਵਣ ਦੇ, ਭੁਲੇਖਾ ਖਾ ਗਿਆ ਦਸ਼ਰਥ। ਇੱਥੇ ਵੀ ਗੱਲ ਲੁਕੋਈ ਗਈ, ਦਸ਼ਰਥ ਨੇ ਤਾਂ ਜੱਗ ਕੀਤਾ ਸੀ, ਰਿਸ਼ੀ ਇਕੱਠੇ ਕੀਤੇ, ਵਸ਼ਿਸ਼ਠ ਜੀ ਆਏ, ਉਹਦੇ ਤਾਂ ਵਿਆਹ ਹੋ ਚੁੱਕੇ ਸੀ, ਪੁੱਤਰੇ ਨਹੀਂ ਸੀ ਹੁੰਦਾ ਉਹਦੇ, ਦਸ਼ਰਥ ਦੇ ਔਲਾਦ ਨਹੀਂ ਸੀ ਹੁੰਦੀ, ਬਹੁਤ ਵੱਡੀ ਉਮਰ ਹੋ ਗਈ ਸੀ, ਕਿਤੇ ਦੂਰ ਥੋੜਾ ਵਿਆਹ ਹੋਇਆ ਸੀ ਤੁਹਾਤੋਂ ਦਸ਼ਰਥ। ਆ ਜਿੱਥੇ ਦਾ ਭੀਖਣ ਸ਼ਾਹ ਹੋਇਆ ਜਿਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਾ ਕੇ ਕੁੱਜੀਆਂ ਰੱਖ ਕੇ ਪਰਖ ਕੀਤੀ ਪਰਨੇ ਸਾਹਿਬ ਘੁੜਾਮ ਪਿੰਡ, ਰਾਜਾ ਦਸ਼ਰਥ ਘੁੜਾਮ ਵਿਆਹਿਆ ਹੋਇਆ ਸੀ ਰਾਮ ਚੰਦਰ ਜੀ ਦੇ ਨਾਨਕੇ ਘੁੜਾਮ ਪਿੰਡ ਨੇ, ਭਗਵਾਨ ਰਾਮ ਚੰਦਰ ਜੀ ਦੀ ਮਾਤਾ ਘੁੜਾਮ ਦੀ ਸੀ, ਔਲਾਦ ਨਹੀਂ ਸੀ ਪੈਦਾ ਹੋਈ, ਜੱਗ ਕੀਤਾ। ਇਤਿਹਾਸ ਵਿਚ ਲਿਖਿਆ ਕਿ ਅਗਨ ਦੇਵਤਾ ਪ੍ਰਗਟ ਹੋ ਗਈ, ਦੁੱਧ ਦਿੱਤਾ ਉਹਨੇ, ਤੇ ਦਸ਼ਰਥ ਨੂੰ ਰਿਸ਼ੀ ਵਸ਼ਿਸ਼ਠ ਜੀ ਕਹਿਣ ਲੱਗੇ ਰਾਣੀਆਂ ਨੂੰ ਦੁੱਧ ਪਿਆ, ਪਰ ਸ਼ਰਤ ਇਕ ਹੈ, ਮੱਸਿਆ ਦੀ ਹੋਵੇ ਰਾਤ, ਦਿਨ ਚੜ੍ਹਨ ਤੋਂ ਪਹਿਲਾਂ ਸਰੋਵਰ ਦਾ ਹੋਵੇ ਕੰਢਾ, ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਕਿਸੇ ਬੰਦੇ ਦੀ ਬਲੀ ਦਵੇਗਾ ਤੇ ਤੇਰੇ ਘਰ ਪੁੱਤਰ ਪੈਦਾ ਹੋਵੇਗਾ। ਪੜੋ ਜਿਹੜਾ ਇਤਿਹਾਸ ਨੂੰ ਕਹਾ ਤੇ ਗਾਂ ਪਤਾ ਲੱਗਦਾ ਵੀ ਗੱਲ ਕੀ ਹੈ। ਉਹ ਤਾਂ ਤਾੜ ਵਿਚ ਬੈਠਾ ਸੀ ਕਿ ਦਿਨ ਨਾ ਚੜ ਜਾਵੇ, ਬੰਦੇ ਦੀ ਬਲੀ ਦੇਣੀ ਹੈ, ਨਹੀਂ ਘਰ ਪੁੱਤ ਨਹੀਂ ਪੈਦਾ ਹੋਣਾ। ਪੁਰਾਣਾ ਨੇ ਵਸ਼ਿਸ਼ਠ ਜੀ ਨੇ ਬਚਨ ਕੀਤੇ ਨੇ, ਤੇ ਉਥੇ ਫਿਰ ਗੜਬੜ ਕੀ ਕੀਤੀ, ਮਿਥਿਹਾਸ ਕੀ ਬਣਾਤਾ? ਕਹਿੰਦੇ ਜੀ ਮਿਰਗ ਦਾ ਭੁਲੇਖਾ ਪੈ ਗਿਆ, ਸਰਵਣ ਗੜਬਾ ਭਰਦਾ ਸੀ ਪਾਣੀ ਦਾ। ਇਹ ਤਾਂ ਜਟਕੀ ਗੱਲ ਹੈ ਸਿੱਧੀ, ਕੋਈ ਵਿਆਹ ਕਰਨਾ ਪੜੋ, ਜਦੋਂ ਅਸੀਂ ਗੜਬਾ ਜਾਂ ਘੜਾ ਪਾਣੀ ਚੋਂ ਭਰਨਾ ਹੋਵੇ ਨਾ, ਉਹ ਤੋਂ ਗੜਗੜ ਦੀ ਆਵਾਜ਼ ਆਊਗੀ, ਕਿਉਂਕਿ ਅੰਦਰਲੀ ਹਵਾ ਨਿਕਲਣੀ ਹੈ ਜਿੱਥੇ ਪਾਣੀ ਜਾਣਾ। ਘੜਾ ਭਰਦੇ ਆਪਾਂ ਕਿਤੇ ਭੁੱਲੇ ਵੇ, ਘੜੇ ਭਰਦੇ ਰਹੇ ਆਪਾਂ ਖੂਹਾਂ ਚ ਲਜਬਨ ਬਣ ਕੇ, ਗੜਗੜ ਦੀ ਆਵਾਜ਼ ਆਉਂਦੀ ਉਹਦੇ ਵਿੱਚੋਂ, ਤੇ ਭੁਲੇਖਾ ਪੈ ਗਿਆ ਮਿਰਗ ਦਾ। ਮਿਰਗ ਦੇ ਪਾਣੀ ਪੀਂਦੀ ਤੇ ਤਾਂ ਆਵਾਜ਼ ਹੀ ਨਹੀਂ ਆਉਂਦੀ, ਅੱਜ ਕੇ ਆਖੋ ਸਾਧਨਾ। ਉਹ ਮਿਰਗ ਨੇ ਤਾਂ ਬੱਕਰੀ ਵਾਂਗ ਪਾਣੀ ਪੀਣਾ ਸਿੱਪ ਕਰਕੇ ਚੂਸ ਕੇ, ਕਿੱਥੇ ਘੜਾ ਭਰਨ ਦੀ ਆਵਾਜ਼, ਕਿੱਥੇ ਮਿਰਗ ਦੀ। ਕੋਈ ਸੱਚੀ ਗੱਲ ਤਾਂ ਮਿਲਾ ਲੈਂਦੇ, ਨਾ ਤਾਂ ਆਪਾਂ ਮੰਨ ਵੀ ਜਾਂਦੇ ਵੀ ਹਾਂ ਭੁਲੇਖਾ ਪੈ ਗਿਆ। ਮਿਰਗ ਦਾ ਪਾਣੀ ਪੀਣਾ ਤੇ ਗੜਬਾ ਭਰਨਾ ਤਾਂ ਕਦੇ ਮਿਲੇ ਨਹੀਂ ਸਕਦਾ ਦੋ ਜਾਨ ਵਿੱਚ, ਪਰ ਉਸ ਗੱਲ ਨੂੰ ਲੁਕਾਉਣਾ ਸੀ। ਇਹ ਕੋਈ ਬਲੇਮ ਨਾ ਕਰੇ ਕਿ ਦਸ਼ਰਥ ਨੇ ਜਾਣ ਬੁੱਝ ਕੇ ਸਰਵਣ ਨੂੰ ਮਾਰਿਆ। ਘੜੇ ਦੀ ਆਵਾਜ਼ ਤੇ ਬੰਦੇ ਦੀ ਆਵਾਜ਼ ਤੇ ਮਿਰਗ ਦੀ ਆਵਾਜ਼ ਕਿਤੇ ਇੱਕ ਹੋ ਗਈ ਗੁਰੂ ਦੇ ਪਿਆਰੇ? ਗੱਲ ਵਿੱਚੋਂ ਇਹ ਸੀ ਕਿ ਰਿਸ਼ੀਆਂ ਨੇ ਦੱਸਿਆ ਸੀ ਜਦ ਤੱਕ ਬੰਦੇ ਦੀ ਬਲੀ ਨਹੀਂ ਦਵੇਗਾ ਤੇਰੇ ਘਰ ਪੁੱਤਰ ਨਹੀਂ ਪੈਦਾ। ਉਹ ਤੇ ਬਲੀ ਦੇਣ ਨੂੰ ਬੈਠਾ ਸੀ ਤੀਰ ਮਾਰਨ, ਪਰ ਸਾਡੇ ਸਤਿਗੁਰਾਂ ਦੇ ਇਤਿਹਾਸ ਵਿੱਚ ਇਹ ਨਹੀਂ ਲੱਭੂਗਾ ਕਦੇ। ਜੋ ਕੁਛ ਹੋਇਆ ਹੋ ਰਿਹਾ ਉਹੀ ਹੈ ਇੱਥੇ। ਗੁਰੂ ਦੇ ਪਿਆਰੇ, ਉਹ ਗੱਲ ਚੱਲੀ ਸੀ ਪੰਜਾ ਸਾਹਿਬ, ਨਨਕਾਣਾ ਸਾਹਿਬ, ਅੱਜ ਅਰਦਾਸ ਹੋ ਰਹੀ ਹੈ,
1: ਅਰਦਾਸ ਕਰਨੀ ਹੈ ਸਾਥੋਂ ਉਥੋਂ ਵੱਡੀ ਧਰਤੀ ਹੋਰ ਦੁਨੀਆਂ ਵਿਚ ਹੈ ਕੌਣ ਪਰ ਇਤਿਹਾਸ ਵਿਚ ਜਿਹੜੇ ਇਹ ਸ਼ਬਦ ਨੇ ਵੀ ਜਿਹੜਾ ਸਾਨੂੰ ਵਿਛੋੜਿਆ ਗਿਆ ਜਿਹੜੇ ਪਿਆਰ ਨਾਲ ਸਮਝਣੇ ਜਿਹੜੇ ਸਿਆਣੇ ਸੱਜਣ ਨੇ ਉਹ ਸਮਝਣਗੇ ਮੇਰੀ ਬੇਨਤੀ ਅਰਦਾਸ ਗੁਰੂ ਨੂੰ ਕਰਦੇ ਸੱਚੇ ਪਾਤਸ਼ਾਹ ਜਿਨ੍ਹਾਂ ਅਸਥਾਨਾਂ ਤੋਂ ਸਾਨੂੰ ਵਿਛੋੜਿਆ ਗਿਆ ਬਸ ਇੱਕੋ ਗੱਲ ਸਮਝ ਲਓ ਆਪ ਨਹੀਂ ਦੋਸ਼ੀ ਬਣਦਾ ਪਰਮਾਤਮਾ ਨੂੰ ਦੋਸ਼ ਦੇ ਰਿਹਾ ਵੀ ਤੈਂ ਵਿਛੋੜੇ ਅੱਜ ਖੇ ਆਖੋ ਸਤਨਾਮ ਉਹ ਆਪਾਂ ਆਪਣੇ ਕਰਮਾਂ ਕਰਕੇ ਵਿਛੜੇ ਪੰਜੇ ਸਾਹਿਬ ਤੋਂ ਨਨਕਾਣਾ ਸਾਹਿਬ ਤੋਂ ਅਸੀਂ ਆਪਣੇ ਮੰਦੇ ਕਰਮਾਂ ਕਰਕੇ ਵਿਛੜੇ ਤੇ ਤੂੰ ਦੋਸ਼ ਉਹਨਾਂ ਨੂੰ ਦੇ ਰਹੇ ਇਹ ਕਹੋ ਜੀ ਤੋਂ ਮੈਂ ਵਿਛੜਿਆ ਫਿਰਦੇ ਜੀ ਤੋਂ ਅਸੀਂ ਵਿਛੜੇ ਹੋਏ ਹਾਂ ਤੇ ਤੂੰ ਕਿਹੜੇ ਵਿਛੋੜਿਆ ਗਏ ਤੇ ਇੱਕ ਬੇਨਤੀ ਹੋਰ ਹੈ ਜੇ ਕਿਸੇ ਸਰਕਾਰ ਤੇ ਬਲੇਮ ਲਾਈ ਹੈ ਨਾ ਸਰਕਾਰ ਨੇ ਵਿਛੋੜ ਤੇ ਤਾਂ ਗੁਰੂ ਨਾਨਕ ਸੱਚੀ ਸਰਕਾਰ ਨਾਲੋਂ ਤਾਂ ਵੱਡੀ ਸਰਕਾਰ ਕੋਈ ਹੈ ਨੀ ਅੱਜ ਖੇ ਆਖੋ ਸਤਨਾਮ ਜੇ ਉਹ ਚਾਹਵੇ ਸਾਨੂੰ ਪੰਜੇ ਤੇ ਨਨਕਾਣੇ ਦੇ ਦਰਸ਼ਨ ਅੱਜ ਹੋ ਜਾਣ ਕਿ ਇਹ ਸ਼ਕਤੀਆਂ ਸਾਡੇ ਸਤਿਗੁਰ ਤੋਂ ਵੱਡੀਆਂ ਹੋ ਗਈਆਂ ਸਾਨੂੰ ਵਿਛੋੜਨ ਵਾਲੀਆਂ ਉਹ ਵਿਛੋੜੇ ਦਾ ਤਾਂ ਕਾਰਨ ਇੱਕ ਹੈ ਕਿਰਤ ਕਰਮ ਕੇ ਵਿਛੜੇ ਅਸੀਂ ਆਪਣੀ ਕਿਰਤ ਕਰਮਾਂ ਕਰਕੇ ਵਿਛੜੇ ਹਾਂ ਤੇ ਬਲੇਮ ਦਿੰਦੇ ਭਗਵਾਨ ਨੂੰ ਤੈਂ ਵਿਛੋੜਤਾ ਸਾਨੂੰ ਮਿਲਾ ਫਿਰ ਬੇਨਤੀ ਸੁਣ ਲਿਓ ਵੀ ਜੇ ਉਹਨੇ ਵਿਛੋੜੇ ਨਾ ਤੇ ਉਹਦੀ ਮਰਜ਼ੀ ਰਹਿਣ ਦੋ ਫਿਰ ਕਾਹਨੂੰ ਮਿਲਣਾ ਅੱਜ ਖੇ ਆਖੋ ਸਤਨਾਮ ਫਿਰ ਵਿਛੜੇ ਰਹੋ ਉਹਦੀ ਮਰਜ਼ੀ ਤੋਂ ਉਲਟ ਕਿਉਂ ਅਰਦਾਸ ਕਰਦੇ ਹੋ ਵਿਛੜੇ ਅਸੀਂ ਆਪਾਂ ਨਨਕਾਣੇ ਸਾਹਿਬ ਜੋਗੇ ਰਹੇ ਨਾ ਆਪਾਂ ਪੰਜਾਂ ਸਾਹਿਬ ਦੇ ਦਰਸ਼ਨਾਂ ਜੋਗੇ ਪਵਿੱਤਰ ਰਹੇ ਨਾ ਜਿੰਨੀਆਂ ਪਵਿੱਤਰ ਉਹ ਧਰਤੀਆਂ ਸੀ ਤਾਂ ਵਿਛੜੇ ਆਪਾਂ ਹੁਣ ਵੇਖ ਲਓ ਜਿਹੜੇ ਜਾਂਦੇ ਹਾਂ ਉੱਥੇ ਦਰਸ਼ਨ ਕਰਨ ਇੱਕ ਸਾਲ ਮੈਨੂੰ ਵੀ ਜਥੇਦਾਰੀ ਦਾ ਟੱਲ ਪਾ ਤਾ ਗਲ ਵਿਚ ਕਹਿੰਦੇ ਤੁਸੀਂ ਜਾਓ ਜਥਾ ਲੈ ਕੇ ਉਥੇ ਜਦ ਗਏ ਪੰਜਾਬ ਸਾਹਿਬ ਅਟਾਰੀ ਦੇ ਬਾਰਡਰ ਤੇ ਜਿਹਦਾ ਉਹ ਟੈਚੀ ਫੋਲਣ ਵਿਚੋਂ ਬਿਸਕੀ ਦੀਆਂ ਬੋਤਲਾਂ ਕਿਉਂਕਿ ਜਿਹੜੀ ਇੱਥੇ 40 ਦੀ ਵਿਕਦੀ ਸੀ ਉਥੇ 1200 ਦੀ ਵਿਕਦੀ ਆ ਉਹ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਚੱਲਿਆ ਤੇ ਬਿਸਕੀ ਭਰੀ ਵੀ ਵੇਚਣ ਵਾਸਤੇ 20 ਗੁਣੀ ਕਰਨ ਵਾਸਤੇ ਇਹਨਾਂ ਕਰਤੂਤਾਂ ਨੇ ਸਾਤੋਂ ਨਨਕਾਣਾ ਵਿਛੋੜਿਆ ਅੱਜ ਖੇ ਆਖੋ ਸਤਨਾਮ ਇਹਨਾਂ ਸਾਡੇ ਕਰਮਾਂ ਨੇ ਮਾੜਿਆਂ ਨੇ ਗੁਰੂ ਤੋਂ ਵਿਛੋੜਿਆ ਗੁਰੂ ਨਹੀਂ ਵਿਛੋੜਦਾ ਕਿਸੇ ਨੂੰ ਕੋਈ ਬਾਪ ਚਾਹੁੰਦਾ ਮੇਰਾ ਪੁੱਤ ਜੁਦਾ ਹੋਵੇ ਮੇਰੇ ਤੋਂ ਮੈਨੂੰ ਦਿਖੇ ਨਾ ਪਰ ਜਿਹੜਾ ਬਾਪ ਪੁੱਤ ਤੋਂ ਦੁਖੀ ਹੋ ਜਾਵੇ ਉਹਨੂੰ ਕਹਿਣਾ ਪੈਂਦਾ ਇਹਦੇ ਨਾਲ ਤੂੰ ਨਾ ਹੁੰਦਾ ਮੇਰੇ ਕਹਿਣਾ ਪੈਂਦਾ ਨਾ ਆਪਾਂ ਨੂੰ ਸਾਰੇ ਗ੍ਰਿਸ਼ਤੀ ਆਪਾਂ ਤੇ ਦੇਖ ਲਓ ਰਾਤ ਨਾਲ ਕਿਹੜੀ ਚੀਜ਼ ਪਿਆਰੀ ਹੈ ਆਪਾਂ ਨੀ ਕਰਨੀ ਨਾ ਰਹੀ ਹੋਈ ਜੀ ਆਪਣੀ ਸੇਵਾ ਭਾਵਨਾ ਪਵਿੱਤਰਤਾ ਨਾ ਰਹੀ ਹੋਈ ਜੀ ਜਿਸ ਕਰਕੇ ਐਡੇ ਵੱਡੇ ਸਥਾਨ ਸਾਥੋਂ ਵਿਛੜ ਗਏ ਪਰ ਸਿੰਧੀ ਸਿੱਖ ਜਿਨ੍ਹਾਂ ਦੀ ਗੱਲ ਚੱਲੀ ਸੀ ਹੋਈ ਪਾਰਟੀਸ਼ਨ ਕਟਾ ਵੱਡੀ ਹੋਣ ਲੱਗੀ ਸਿੱਖਾਂ ਨੂੰ ਕਤਲ ਕਰਨ ਲੱਗੇ ਉਧਰ ਮੁਸਲਮਾਨ ਉਹ ਜਿਹੜੇ ਸਿੰਧੀ ਸਿੱਖ ਸੀ ਪੰਜਾਬ ਸਾਹਿਬ ਤੇ ਨਨਕਾਣਾ ਸਾਹਿਬ ਇਕੱਠੇ ਹੋ ਗਏ ਅਰਦਾਸ ਕੀਤੀ ਸਤਿਗੁਰ ਇਹ ਹੁਣ ਤੇਰੀ ਮਰਜ਼ੀ ਹੈ ਜਿਉਂਦੇ ਰੱਖ ਭਾਵੇਂ ਮਾਰ ਲੈ ਪਰ ਤੈਨੂੰ ਛੱਡ ਕੇ ਅਸੀਂ ਜਾਣਾ ਨਹੀਂ ਹੈ ਅੱਜ ਖੇ ਆਖੋ ਸਤਨਾਮ ਉਹ ਸੀ ਨਾ ਅਰਦਾਸ ਕਰਨ ਦੇ ਕਾਬਲ ਉਹ ਬੈਠੇ ਨੇ 14 ਘਰ ਹੁਣ ਵੀ ਜਾ ਕੇ ਮਿਲ ਲਓ ਉਹਨਾਂ ਨੂੰ ਉਹ ਨਹੀਂ ਛੱਡ ਕੇ ਗਏ ਉਹਨਾਂ ਦੀਆਂ ਜਾਇਦਾਦਾਂ ਘਰ ਬਾਰ ਨਸ਼ਟ ਪਰ ਉਹਨਾਂ ਨੇ ਨਨਕਾਣਾ ਤੇ ਪੰਜਾ ਨਹੀਂ ਛੱਡਿਆ ਅਰਦਾਸ ਕਰ ਦਿੱਤੀ ਜਾ ਕੇ ਕਿਉਂਕਿ ਸਿੰਧ ਦੀ ਸਿੱਖੀ ਜਿੱਥੇ ਅੱਜ ਸਤਿਗੁਰ ਨਾਨਕ ਗਏ ਹੋਏ ਨੇ ਤਾਰ ਰਹੇ ਨੇ ਸੰਸਾਰ ਨੂੰ ਉਥੋਂ ਦਾ ਵੱਡਾ ਰਾਜਾ ਸੀ ਸਿੱਧ ਸੈਨ ਸਿੰਧ ਸੱਖਰ ਦਾ ਜਿਵੇਂ ਆਪਣੇ ਪੰਜਾਬ ਦਾ ਵੱਡਾ ਪਟਿਆਲੇ ਵਾਲੇ ਨੂੰ ਬਣਾਤਾ ਸੀ ਤੇ ਪਹਾੜੀਆਂ ਰਾਜਿਆਂ ਵਿਚ ਬਿਲਾਸਪੁਰੀਆ ਵੱਡਾ ਸੀ ਇਹ ਯੂਪੀ ਦੀ ਸਟੇਟ ਵਿਚ ਸਿੰਧੀਆ ਜਿਹੜੇ ਗਵਾਲੀਅਰ ਵਾਲੇ ਇਹ ਅਮੀਰ ਸੀ ਬਹੁਤੇ ਇਨ੍ਹਾਂ ਨੂੰ ਵੱਡੇ ਮੰਨਦੇ ਸੀ ਇਸ ਤਰ੍ਹਾਂ ਸਿੰਧ ਸੱਖਰ ਦੇ ਰਾਜਿਆਂ ਵਿਚੋਂ ਰਾਜਾ ਸਿੱਧ ਸੈਨ ਸੀ ਬਹੁਤ ਵੱਡਾ ਬੜਾ ਕਰਮੀ ਧਰਮੀ ਰਾਜਾ ਸੀ ਜਗ ਕਰਦਾ ਸੀ ਪੁੰਨ ਕਰਦਾ ਸੀ ਹਮਨ ਕਰਦਾ ਸੀ ਜਪ ਤਪ ਕਰਾਉਂਦਾ ਸੀ ਇਹ ਕਰਮਕਾਂਡ ਵਿਚ ਫਸਿਆ ਹੋਇਆ ਸੀ ਇਹਨੂੰ ਪਤਾ ਲੱਗਿਆ ਗੁਰੂ ਨਾਨਕ ਦਾ ਮੇਰੇ ਦੇਸ਼ ਵਿਚ ਆਏ ਨੇ ਵਜ਼ੀਰਾਂ ਨੂੰ ਲੈ ਕੇ ਨੰਗੇ ਪੈਰੀ ਜਾ ਕੇ ਬੇਨਤੀਆਂ ਕੀਤੀਆਂ ਸਤਿਗੁਰ ਆਓ ਮੇਰੇ ਮਹਿਲਾਂ ਵਿਚ ਚਰਨ ਪਾਓ ਕਿਰਪਾ ਕਰੋ ਤਾਰੋ ਕਿਉਂਕਿ ਸਤਿਗੁਰਾਂ ਨੇ ਬਚਨ ਕੀਤਾ ਜਿਸ ਘਰ ਵਿਚ ਜਿਸ ਨਗਰ ਵਿਚ ਸਤਸੰਗਤ ਦੇ ਚਰਨ ਨਹੀਂ ਪੈਂਦੇ ਉਹਨਾਂ ਨਗਰਾਂ ਨੂੰ ਕੀ ਕਿਹਾ 12 ਮਹਾਂ ਵਿਚ जित घर हर कंत न प्रगटई पठ नगर से ग्राम ओ नगर ओ देहिया ओ करता जो हो पठे ने जिथे संगत दे चरण नहीं पेंदे जिथे परमेश्वर दा नाम नहीं है पठ नगर जे तो चलदा पठा ले लो फिर तो अगे अगे तपसे पर पठे दा मालक ठेकेदार मनियाद पूरी होए तो छड़ जांदा पठा ओ पठा जिथे लग लिया ना पई जान बरसाता पई जावे मी पर उस पठे विच कख भी नहीं जमदे हुंदे इन्नी मनूर हो जांदी है जल जल के ओ धरती ओ नगर ओ पिंड ओ घर उस तरह तपदे पठे मांग तप रहे ने ओ सड़ी हुई मनूर मिट्टी आना नगरां ते घरां दी जिथे वाहिगुरु भुलिया होया है जित घर हर कंत न प्रगटई पठ नगर से ग्राम दूजी गल भी लिखी है प्रभ स्वामी कंत विहूणिया नीत सज्जन सब जाम बड़े डर लगदा जमा तो जेड़े धर्मराज दे उन्हां तो कदे कदे लगदा इत्थे जेड़े लाल पगड़ियां आले तो सदा ही लगदा रहिंदा है अज खे आखो सतनाम इन्हां नूं जम कहिंदे दो तरह दे इत्थे आ इह भी फड़के ले जांदे ने ते उह भी फड़के ले जांदे ने ਇਹ ਵੀ ਕੁੱਟਮਾਰ ਕਰਦੇ ਨੇ ਤੇ ਉਹ ਵੀ ਕੁੱਟਮਾਰ ਕਰਦੇ ਕੰਮ ਜੂ ਇੱਕ ਜਿਹਾ ਹੋਇਆ ਦੋਹਾਂ ਦਾ ਡਰਦੇ ਨੇ ਦੋਹਾਂ ਤੋਂ ਪਰ ਇਹਨਾਂ ਤੋਂ ਗਾਹਾਂ ਇੱਕ ਹੋਰ ਜੰਮ ਨੇ ਵੱਡੇ ਉਹ ਕੌਣ ਨੇ ਉਹਨੇ ਆਪਣੇ ਰਿਸ਼ਤੇਦਾਰ ਉਹਨੇ ਆਪਣੇ ਮਿੱਤਰ ਪੜ੍ਹੋ ਗੁਰੂ ਅਰਜਨ ਦੀ ਬਾਣੀ ਉਹ ਦੁਸ਼ਮਣ ਨੂੰ ਨੀ ਧਰਮ ਜੰਮ ਕੇ ਆ ਪ੍ਰਭ ਸਵਾਮੀ ਕੰਤ ਵਿਹੂਣੀਆ ਨੀਤ ਸੱਜਣ ਸਭ ਜਾਮ ਉਹ ਜਿਹੜੇ ਤੇਰੇ ਮਿੱਤਰ ਸੱਜਣ ਰਿਸ਼ਤੇਦਾਰ ਰੱਬ ਤੋਂ ਭੁੱਲੇ ਹੋਏ ਨੇ ਪਰਮੇਸ਼ਰ ਤੋਂ ਖਾਲੀ ਨੇ ਉਹਨਾਂ ਨੂੰ ਮਿੱਤਰ ਸੱਜਣ ਨਾ ਕਹੋ ਤਾਂ ਤੇਰੇ ਜਿਉਂਦੇ ਹੀ ਜਾਮ ਨੇ ਨੀਤ ਸੱਜਣ ਸਭ ਜਾਮ ਕਿਉਂਕਿ ਉਹਨਾਂ ਦੇ ਮਿਲਣ ਤੋਂ ਤੈਨੂੰ ਰੱਬ ਭੁੱਲਣਾ ਉਹਨਾਂ ਦੇ ਆਇਆਂ ਤੋਂ ਤੇਰੀ ਰਹਿ ਰਾਜ ਦਾ ਪਾਠ ਨਹੀਂ ਹੋਣਾ ਇੱਥੇ ਗੁਰਦੁਆਰੇ ਦੇ ਭਾਈ ਸਾਹਿਬ ਪੁੱਛਣ ਉਹ ਦੋ ਦਿਨ ਤੋਂ ਗੁਰਦੁਆਰੇ ਨਹੀਂ ਆਇਆ ਹਾਂਜੀ ਪ੍ਰਾਹੁਣੇ ਆਏ ਹੋਏ ਸੀ ਪ੍ਰਾਹੁਣਿਆਂ ਨੇ ਗੁਰਦੁਆਰੇ ਨੂੰ ਜਿੰਦਾ ਲਵਾਤਾ ਮਜ਼ਾ ਕਿਤੇ ਉੱਥੇ ਨੂੰ ਲੰਘ ਜੇ ਅਸੀਂ ਆ ਗਏ ਹੁਣ ਪ੍ਰਾਹੁਣੇ ਆ ਗਏ ਤੇ ਨਿਤਨੇਮ ਵੀ ਗਿਆ ਆ ਗੁਰਦੁਆਰੇ ਮੱਥਾ ਟੇਕਣਾ ਫਿਰ ਜਾਮਣਾ ਆ ਗਏ ਤੇ ਪ੍ਰਾਹੁਣੇ ਕਾਹਨੂੰ ਕਹਿੰਦੇ ਫਿਰ ਉੱਥੇ ਜਾਮ ਆ ਗਏ ਤੇਰੇ ਜਿੱਦਣ ਜਾਮ ਆ ਗਏ ਉਦਣ ਤੇਰਾ ਸਾਰਾ ਹੀ ਕੁਛ ਜਾਣਾ ਕੁਛ ਨੀ ਕਰ ਸਕੇਗਾ ਉਦਣ ਇਹ ਜਿਉਂਦੇ ਹੀ ਜਾਮ ਆ ਜਾਂਦੇ ਜਿਨ੍ਹਾਂ ਦੇ ਆਏ ਤੇ ਡੱਟ ਖੁੱਲਦੇ ਨੇ ਮੁਰਗੇ ਵੱਢ ਹੁੰਦੇ ਨੇ ਜੈ ਰਸ ਭੁੱਲ ਗਈ ਭੰਗੜੇ ਪੈਂਦੇ ਨੇ ਸਾਨੂੰ ਇੱਕ ਜਗ੍ਹਾ ਲੈਂਦਾ ਤੇ ਕਹਿੰਦੇ ਸਾਂਝੀ ਤੁਸੀਂ ਸ਼ਬਦ ਨਹੀਂ ਪੜ੍ਹਿਆ ਇੱਥੇ ਵੀ ਹਮਕਰ ਸਾਜਨ ਆਏ ਮੈਂ ਗਾਂ ਤੇ ਤਾਂ ਭੂਤ ਨੇ ਆਉਂਦੇ ਤੇ ਮੈਂ ਸਾਜਨ ਕਹਿੰਦਾ ਉਹਨਾਂ ਨੂੰ ਉਹਦੀ ਪੱਗਾਂ ਆ ਕੇ ਤੇ ਮਿੱਟੀ ਉੜੇ ਜਿਵੇਂ ਆ ਹਨੇਰੀ ਮਿੱਟੀ ਤਾਰਦੀ ਹੈ ਮੈਂ ਉਹਨਾਂ ਨੂੰ ਸਾਜਨ ਕਹਿੰਦਾ ਗੁਰਬਾਣੀ ਚ ਲਿਖਿਆ ਮੈਂ ਕਿਹਾ ਤੁਸੀਂ ਕਹੋ ਤੇ ਅਸੀਂ ਪੜ੍ਹਦੇ ਕਹਾਂਗੇ ਵੀ ਹਮਕਰ ਭੂਤ ਨੇ ਆਏ ਸਾਜਨ ਵਾਲੀ ਗੱਲ ਉੱਥੇ ਹੈ ਨੀ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋੜਾ ਮੇਰਾ ਸਾਜਨੜਾ ਉਹ ਸਾਜਨ ਦੀ ਤਾਂ ਨਿਸ਼ਾਨੀ ਵੇਖੋ ਕੀ ਹੈ ਜਿਹੜਾ 24 ਘੰਟੇ ਨੇੜੇ ਵਾਹਿਗੁਰੂ ਨੂੰ ਵੇਖਦਾ ਉਹਨੂੰ ਸੱਜਣ ਬਲਾ ਉਹ ਮਿੱਤਰ ਹੈ ਜਿਹਦੇ ਕੋਲ ਅੰਗ ਸੰਗ ਵਾਹਿਗੁਰੂ ਵਸ ਰਹੇ ਹੈ ਉਹਨੂੰ ਮਿੱਤਰ ਬਣਾ ਉਹ ਮਿੱਤਰ ਤੇਰੇ ਜਮ ਨੇ ਤਾਂ ਹੀ ਦੋ ਵਕਤ ਸਿੱਖ ਅਰਦਾਸ ਕਰਦੇ ਮੇਲ ਉਹਨਾਂ ਪਿਆਰਿਆਂ ਨੂੰ ਜਿਨ੍ਹਾਂ ਦੇ ਮਿਲਿਆ ਭੁੱਲਿਆ ਵਾਹਿਗੁਰੂ ਯਾਰ

ਬੇਨਤੀ ਕੀਤੀ ਸਤਿਗੁਰ ਚਰਨ ਪਾਓ ਮੰਨ ਲਈ ਬੇਨਤੀ ਸਮਾਂ ਦੇ ਦਿੱਤਾ ਜਦੋਂ ਗੁਰਦੇਵ ਗਏ ਬਹੁਤ ਭਾਰੀ ਜੱਗ ਹੋ ਰਿਹਾ ਸੀ ਇਹਦਾ ਹਮਨ ਹੋ ਰਿਹਾ ਸੀ ਦਾਨ ਹੋ ਰਿਹਾ ਸੀ ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਚੱਕੋ ਪ੍ਰਸ਼ਾਦ ਸਤਿਗੁਰ ਕਹਿੰਦੇ ਰਾਜਨ ਇਹ ਦੱਸ ਵੀ ਨਾਮ ਵੀ ਜਪਦਾ ਹੁੰਦਾ ਕਹਿੰਦਾ ਮਹਾਰਾਜ ਨਾਮ ਕਦੇ ਨਹੀਂ ਜਪੇ ਸਤਿਗੁਰ ਕਹਿੰਦੇ ਕਿਉਂ ਨਹੀਂ ਜਪਿਆ ਸਿੱਧ ਸੈਨ ਕਹਿੰਦਾ ਮੈਨੂੰ ਨਾਮ ਜਪਣ ਦੀ ਕੀ ਲੋੜ ਹੈ ਹਜ਼ਾਰਾਂ ਲੱਖਾਂ ਤਾਂ ਮੈਂ ਦਾਨ ਕਰਦਾ ਆਏ ਮਹੀਨੇ ਜੱਗ ਕਰਦਾ ਪੁੰਨ ਕਰਦਾ ਅਮਨ ਕਰਦਾ ਮੈਨੂੰ ਨਾਮ ਜਪਣ ਦੀ ਕੀ ਲੋੜ ਹੈ ਸਤਿਗੁਰ ਕਹਿੰਦੇ ਨਹੀਂ ਤੇਰੇ ਦਾਨ ਪੁੰਨ ਜੱਗ ਕਿਸੇ ਕੰਮ ਨਹੀਂ ਆਉਣੇ ਹਰ ਕੇ ਨਾਮ ਬਿਨਾਂ ਝੂਠੇ ਸਗਲ ਪਸਾਰੇ ਮਹਾਰਾਜ ਸੁਖਮਨੀ ਵਿਚ ਕੀ ਬਚਨ ਕਰਦੇ ਹਨ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਸਭ ਕਿਹਾ ਜਿਉਂ ਕਿਰਪਨ ਕੇ ਨਿਰਾਰਥ ਦਾਮ ਕਹਿੰਦਾ ਨਹੀਂ ਮਹਾਰਾਜ ਵੇਦਾ ਪੁਰਾਣਾ ਵਿਚ ਦਾਨ ਨੂੰ ਬਹੁਤ ਚੰਗਾ ਲਿਖਿਆ ਸਤਿਗੁਰ ਕਹਿੰਦੇ ਜਾ ਫਿਰ ਕਾਗਜ਼ ਪੈਨ ਮੰਗਾ ਕਾਗਜ਼ ਪੈਨਸਲ ਮੰਗਾ ਲਈ ਸਤਿਗੁਰ ਕਹਿੰਦੇ ਸਿੱਧ ਸਹਿਨ ਬੈਠ ਤੇ ਇੱਥੋਂ ਇੱਕ ਚੀਜ਼ ਲਿਖਾਉਣੀ ਹੈ ਸੂਰਜ ਪ੍ਰਕਾਸ਼ ਵਿਚ ਭਾਈ ਸਾਹਿਬ ਲਿਖਦੇ ਨੇ ਬੈਠ ਗਿਆ ਕਲਮ ਕਾਗਜ਼ ਫੜ ਕੇ ਰਾਜਾ ਧੰਨ ਗੁਰੂ ਨਾਨਕ ਕਹਿੰਦੇ ਸਿੱਧ ਸਹਿਨ ਇਹਦੇ ਉੱਪਰ ਸਿਫਰ ਲਿਖ ਸਿਫਰ ਲਿਖ ਦਿੱਤੀ ਸਤਿਗੁਰ ਕਹਿੰਦੇ ਇੱਕ ਹੋਰ ਲਿਖ ਦੋ ਲਿਖ ਦਿੱਤੀਆਂ ਇੱਕ ਹੋਰ ਲਿਖ ਤਿੰਨ ਸਿਫਰਾਂ ਲਿਖਾ ਲਈਆਂ ਸਤਿਗੁਰਾਂ ਨੇ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਸਿੱਧ ਸਹਿਨ ਪੜ੍ਹ ਕੇ ਸੁਣਾ ਕੀ ਬਣਿਆ ਦੇਖੋ ਸਮਝਾਉਣ ਦਾ ਤਰੀਕਾ ਪੜ੍ਹ ਕੇ ਸੁਣਾ ਕੀ ਬਣਿਆ ਕਹਿੰਦਾ ਮਹਾਰਾਜ ਬਣਿਆ ਤਾਂ ਕੱਖ ਵੀ ਨਹੀਂ ਤਿੰਨ ਸਿਫਰਾਂ ਜ਼ਰੂਰ ਹੈਗੀਆਂ ਕੀ ਬਣਨਾ ਸੀ ਸਿਫਰਾਂ ਦਾ ਬਸ ਤਿੰਨ ਸਿਫਰਾਂ ਹੈਗੀਆਂ ਕਹਿੰਦੇ ਕੋਈ ਕੀਮਤ ਆਇਆ ਕਹਿੰਦਾ ਮਹਾਰਾਜ ਕੱਖ ਵੀ ਨਹੀਂ ਸਿਫਰਾਂ ਹੈਗੀਆਂ ਜ਼ਰੂਰ ਤੈਂ ਲਿਖੀਆਂ ਕਹਿੰਦਾ ਜੀ ਮੈਂ ਲਿਖੀਆਂ ਸਤਿਗੁਰ ਕਹਿੰਦੇ ਫਿਰ ਦੂਜਾ ਪਾਸਾ ਥੱਲ ਮਹਾਰਾਜ ਕਹਿੰਦੇ ਹੁਣ ਏਕਾ ਲਿਖ ਏਕਾ ਲਿਖਤਾ ਕਹਿੰਦੇ ਕੀ ਕੀਮਤ ਹੈ ਕਹਿੰਦਾ ਮਹਾਰਾਜ ਇੱਕ ਹੈ ਕਹਿੰਦੇ ਹੁਣ ਉਧਰਲੀ ਸਿਫਰ ਜਿਹੜੀ ਕੱਖ ਵੀ ਨਹੀਂ ਸੀ ਕੁਛ ਵੀ ਨਹੀਂ ਸੀ ਇਹਦੇ ਨਾਲ ਲਿਖਦੇ ਜਦ ਸਿਫਰ ਨਾਲ ਲਿਖਾਈ ਮਹਾਰਾਜ ਪੁੱਛਦੇ ਨੇ ਹੁਣ ਕੀ ਬਣਿਆ ਕਹਿੰਦੇ ਦੱਸ ਮਹਾਰਾਜ ਕਹਿੰਦੇ ਝੂਠ ਨਾ ਬੋਲ ਸਿਫਰ ਦੀ ਤਾਂ ਕੀਮਤ ਕੁਛ ਨਹੀਂ ਹੁੰਦੀ ਤੂੰ ਦੱਸ ਕਿਵੇਂ ਬਣਾਤੇ ਹੁਣ ਤੂੰ ਉਧਰ ਕਹਿਣ ਤਾਂ ਕੱਖ ਵੀ ਨਹੀਂ ਹੁਣ ਤੂੰ ਦੱਸ ਕਹਿਣ ਡਿਆ ਉਹੀ ਸਿਫਰ ਉਧਰ ਲਈ ਓ ਕਹਿੰਦਾ ਮਹਾਰਾਜ ਹੁਣ ਏਕੇ ਨਾਲ ਲੱਗ ਗਈ ਦੋ ਲਿਖ ਲਿਆ ਕਹਿੰਦਾ ਜੀ ਸੌ ਹੋ ਗਏ ਏਕੇ ਨਾਲ ਦੋ ਲੱਗ ਗਈ ਸਤਿਗੁਰ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਸਿੱਧ ਸੈਨਾ ਜਿੰਨੇ ਜੱਗ ਪੁੰਨ ਦਾਨ ਕਰਮ ਕਰਦੇ ਸੱਚੀ ਦਰਗਾਹ ਵਿਚ ਤੇਰੀਆਂ ਸਿਫਰਾਂ ਲਿਖ ਹੋ ਰਹੀਆਂ ਨੇ ਇਹਦੇ ਨਾਲ ਵਾਹਿਗੁਰੂ ਦੇ ਨਾਮ ਦਾ ਏਕ ਅੰਕ ਲਾ ਲੈ ਹਜ਼ਾਰਾਂ ਗੁਣਾ ਹੋ ਜੂਗਾ ਅੱਜ ਖੇ ਆਖੋ ਸਤਨਾਮ ਹਜ਼ਾਰਾਂ ਗੁਣਾ ਹੋ ਜੂਗਾ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗੱਲ ਹੀ ਗੋਛੀ ਹੈ ਇਸੇ ਗੱਲ ਨੂੰ ਸਮਾਪਤੀ ਤੇ ਸੁਣ ਲਓ ਗੁਰੂ ਕੇ ਲੰਗਰ ਨਾਲ ਅਖੰਡ ਪਾਠ ਸੁਖਮਨੀ ਦਾ ਪਾਠ ਆਨੰਦ ਸਾਹਿਬ ਦਾ ਪਾਠ ਜਪਜੀ ਸਾਹਿਬ ਦਾ ਪਾਠ ਕੀਰਤਨ ਕਿਉਂ ਰੱਖਿਆ ਗਿਆ ਉਹ ਲੰਗਰ ਜਿੱਥੇ ਚੱਲੂਗਾ ਉੱਥੇ ਕੱਲਾ ਭੋਜਨ ਨਹੀਂ ਉੱਥੇ ਭਜਨ ਵੀ ਹੈ ਅਜਿਹੇ ਆਖੋ ਸਤਨਾਮ ਕੱਲਾ ਭੋਜਨ ਤੇ ਛੇਤਰ ਬਹੁਤ ਜਗ੍ਹਾ ਲੱਗ ਜਾਣਗੇ ਹੋਟਲਾਂ ਤੇ ਵੀ ਮਿਲ ਜੂਗਾ ਪਰ ਜਿੱਥੇ ਭੋਜਨ ਨਾਲ ਭਜਨ ਹੋਵੇ ਉਹ ਤਾਂ ਸਾਡੇ ਸਤਿਗੁਰਾਂ ਦਾ ਹੀ ਕੋਈ ਸਥਾਨ ਹੋਊਗਾ ਉਹ ਹੋਰ ਨਹੀਂ ਮਿਲੂਗਾ ਉਹ ਫਿਰ ਸਿੱਧ ਸੈਨ ਸਿੱਖ ਬਣਿਆ ਸਿੱਖੀ ਪ੍ਰਾਪਤ ਕੀਤੀ ਨਾਮ ਦੀ ਦਾਤ ਮੰਗੀ ਮੰਗ ਲਓ ਜਿੱਥੋਂ ਆਰੰਭ ਕੀਤਾ ਸੀ ਆਪਾਂ ਨੇ

ਤੇ ਤੀਸਰੀ ਵਡਿਆਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਸ਼ੇਸ਼ਤਾ ਆਈ ਜਿਹੜੀ ਆਪ ਜੀ ਨੇ ਪਿਛਲੇ ਵੀਰਵਾਰ ਗੁਰੂ ਨੇ ਸੇਵਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਧਰੇ ਵੀ ਹਾਂ ਨਹੀਂ ਹਾਂ ਨਹੀਂ ਨਾਨਕ ਸਬਦ ਨਾਨਕ ਦਵਾਨਾ ਨਾਨਕ ਨੀਚ ਆਪਣੇ ਨਾਂ ਦੇ ਨਾਲ ਮਹਾਰਾਜ ਜੀ ਨੇ ਉਹ ਲਫ਼ਜ਼ ਨਾਨਕ ਬਿਤਾਲਾ

ਨਾਨਕ ਵਿਚਾਰਾ ਕਿਧਰੇ ਵੀ ਸਾਧ ਸੰਗਤ ਹਾਂ ਨੂੰ ਜਨਮ ਨਹੀਂ, ਇਹ ਬੜੀ ਵੱਡੀ ਗੱਲ ਹੈ। ਔਰ ਸਾਡੇ ਲਈ ਸੜਕਾਂ ਨੇ ਕਿ ਤੇਰਾ ਪਿਓ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਹਾਂ ਨਹੀਂ। ਮਹਾਰਾਜ ਕਹਿੰਦੇ ਸਿੱਖਾ ਤੇਰੀ ਜ਼ਿੰਦਗੀ ਜਿਵੇਂ ਹਾਂ ਨਾ ਆ ਜਾਵੇ, ਹਾਂ ਨਾ ਆ ਜਾਵੇ। ਸਾਡੇ ਲਈ ਕਹਿੰਦਾ ਚਾਨਣ ਗਿਆਨ, ਜੋ ਮੈਂ ਆ ਉਹਦੇ ਮਗਰ ਮਗਰ ਆਈ। ਹੋਵੇ ਗੁਰੂ ਨਾਨਕ ਦੁਨੀਆਂ ਦਾ ਮਾਲਕ, ਆਪਣੇ ਨਾਂ ਨਾ ਲਾਵੇ ਨਾਨਕ ਸਦ ਸਦ ਕਹਿੰਦੇ ਕੁੱਤੇ, ਆਪਣੇ ਨਾਂ ਨਾ ਲਾਵੇ ਨਾਨਕ ਨੀ ਨਾਨਕ ਵਿਚਾਰਾ ਹਾਂ ਨਹੀਂ। ਔਰ ਇਹ ਸਟੇਜ ਤੋਂ ਇੱਕ ਗੱਲ ਧਿਆਨ ਨਾਲ ਸੁਣ ਲੈਣਾ, ਜਿਹਦੇ ਜ਼ਿੰਦਗੀ ਦੇ ਵਿੱਚ ਹਾਂ ਨਹੀਂ ਗਈ, ਨਿਮਰਤਾ ਨਹੀਂ ਆਈ, ਗਰੀਬੀ ਨਹੀਂ ਆਈ, ਉਹ ਇੰਨੀ ਗੱਲ ਜ਼ਰੂਰ ਸਮਝ ਲੇ ਕਿ ਅਜੇ ਗੁਰੂ ਨਾਨਕ ਦੇ ਘਰ ਚ ਮੇਰਾ ਜਨਮ ਹੀ ਨਹੀਂ ਆਇਆ। ਇਹ ਜ਼ਰੂਰ ਧਿਆਨ ਰੱਖਦਾ ਉਹਦਾ ਜਨਮ ਹੀ ਨਹੀਂ ਆਇਆ, ਕਿਉਂ ਇਹ ਕੱਚੀ ਕਲਾਸ ਸਕੂਲ ਚ ਹੀ ਨਹੀਂ ਪਿਆ ਜਾ, ਇਹ ਗਰੀਬੀ ਨਹੀਂ ਆਈ, ਨਿਮਰਤਾ। ਅਸੀਂ ਪਟਿਆਲੇ ਸਾਂ, ਇੱਕ ਗੁਰਦੁਆਰੇ ਤੋਂ ਪ੍ਰੋਗਰਾਮ ਤੋਂ ਉੱਠੇ, ਇੱਕ ਗੁਰਮੁਖ ਪਿਆਰਾ ਉੱਠਣ ਤੋਂ ਬਾਅਦ ਖਲੋ ਗਿਆ, ਕਹਿਣ ਲੱਗਾ ਜੀ ਮੇਰਾ ਭਰਾ ਆਇਆ ਜਰਮਨ ਤੋਂ, ਇਹਨੇ ਸੇਵਾ ਦੇਣੀ ਭਲਾਈ ਕੇਂਦਰ ਦੇ। ਖਲੋ ਗਏ ਸੱਤ ਵਜੇ, ਨੋਟ ਉਹਨੇ ਹੱਥ ਚ ਫੜੇ ਸੀ, ਪੰਜਾਬ ਦੇ ਸੀ, ਕੋਈ ਸੌ ਦੇ ਸੀ। ਹੁਣ ਦਾਸ ਨੂੰ ਅਗਾਂਹ 50 ਬੰਦੇ ਖੜੇ ਨੇ ਫਤਿਹ ਬੁਲਾਉਣ ਲਈ, ਰੁਕੇ ਪਏ ਨੇ, ਉਹਦੇ ਕਰਕੇ ਆਖਿਆ ਵੀ ਇਹਨੇ ਸੇਵਾ ਦੇਣੀ ਰੁਕੇ। ਜਿਵੇਂ ਦੁਕਾਨਦਾਰ ਨੋਟ ਗਿਣਦੇ ਨਾ, 1, 2, 3, 4 ਇੰਜ ਗਿਣਨੇ ਸ਼ੁਰੂ ਕੀਤੇ। ਜਦੋਂ ਸ਼ੁਰੂ ਕੀਤੇ ਤੇ ਮੇਰੇ ਮਨ ਚੋਂ ਆਵਾਜ਼ ਆਈ, ਮੈਂ ਕਿਹਾ ਜੇ ਸਕੂਲ ਚ ਦਾਖਲ ਨਹੀਂ ਹੋਇਆ, ਸੇਵਾ ਦੇ ਰਿਹਾ ਪਰ ਅਜੇ ਦਾਖਲ ਨਹੀਂ ਹੋਇਆ, ਇਹ ਕੋਈ ਇੱਥੇ ਦੁਕਾਨ ਖੋਲੀ, ਇੱਥੇ ਤੇ ਗਰੀਬੀ ਦਾ ਕੰਮ ਹੈ, ਕੁਝ ਦੇਣੀ ਸੇਵਾ, ਚੱਲ ਲਫਾਫੇ ਚ ਪਾਈ ਜਾਂ ਉਂਝ ਫੜਾਈ। ਦੁਕਾਨਦਾਰਾਂ ਵਾਂਗ ਉਂਝ ਨੋਟ ਨੂੰ ਗਿਣਨਾ, ਪਰ ਇੱਕ ਵਾਰੀ ਨਹੀਂ, ਦੋ ਵਾਰੀ ਗਿਣਨਾ। ਹੁਣ ਪਿਓ ਵੱਡਾ ਸਾਡਾ, ਪਿਓ ਵੱਡਾ ਮਿਲਿਆ ਜਿਹਨੇ ਆਪ ਮਾਇਆ ਨੂੰ ਹੱਥ ਨਹੀਂ ਲਾਇਆ ਤੇ ਰਸਤੇ ਤੇ ਤੁਰਨ ਵਾਲਿਆਂ ਨੂੰ ਕੋਈ ਕਮੀ ਰਹਿਣ ਨਹੀਂ ਦਿੱਤੀ। ਇਹ ਵਾਕਿਆ ਅੱਧੇ ਕੁ ਮਿੰਟ ਦਾ ਜੀ। ਉਹ ਕਹਿਣ ਲੱਗਾ ਮੇਰਾ ਭਰਾ ਹੈ ਜੀ ਜਰਮਨ ਤੋਂ, ਇਹਨੇ ਸੇਵਾ ਦੇਣੀ, ਰੁਕ ਗਏ। ਜਦੋਂ ਉਹਨੇ ਇੰਜ ਸ਼ੁਰੂ ਕੀਤੇ ਨਾ ਨੋਟ ਗਿਣੇ, ਹੁਣ 50 ਬੰਦੇ ਅੱਗੇ ਖੜੇ ਸੀ ਫਤਿਹ ਬੁਲਾਉਣ। ਚਲੋ ਮਨ ਚ ਹੱਸੇ ਵੀ ਇਹ ਅਜੇ ਨਹੀਂ, ਅਜੇ ਕੱਚੀ ਵੀ ਨਹੀਂ ਚੜਿਆ ਹੋਇਆ, ਅਜੇ ਦਾਖਲਾ ਵੀ ਨਹੀਂ ਮਿਲਿਆ ਇਹਨੂੰ, ਸੇਵਾ ਵੀ ਨਹੀਂ ਦੇਣੀ। ਉਹਨੇ ਦੂਸਰੀ ਵਾਰੀ ਜਦੋਂ ਗਿਣਤੀ ਸ਼ੁਰੂ ਕੀਤੀ ਤੇ ਫਿਰ ਦਾਸ ਨੂੰ ਜੋ ਅੰਦਰੋਂ ਹੁਕਮ ਹੋਇਆ, ਮੈਂ ਇੰਜ ਨੋਟ ਬੰਦ ਕਰਦੇ, ਮੈਂ ਕਿਹਾ ਜਰਮਨ ਆ ਕੇ ਹੀ ਲਵਾਂਗੇ, ਮੈਂ ਕਿਹਾ ਜਰਮਨੀ ਆ ਕੇ ਲਵਾਂਗੇ, ਰੱਖ ਲੈ ਫਿਰ ਅੱਗੇ ਤੁਰ ਪਏ। ਹੁਣ ਉਹ ਜਾਣੇ ਕਿ ਉਹਦੇ ਮਨ ਤੇ ਕੀ ਬੀਤੀ, ਥੋੜੀ ਮੈਂ ਉਹਦੀ ਲੱਥੀ ਜਾਂ ਨਹੀਂ ਲੱਥੀ, ਜਾਂ ਕੁਝ ਸਮਝ ਸਕਿਆ ਜਾਂ ਨਹੀਂ ਸਮਝ ਸਕਿਆ, ਲੇਕਿਨ ਤੁਸੀਂ ਜ਼ਰੂਰ ਸਮਝਣਾ ਕਿ ਭਾਵ ਹਾਂ ਕੀ ਹੁੰਦੀ ਤੇ ਗਰੀਬੀ ਕੀ ਹੁੰਦੀ। ਬੜੀ ਬਰੀਕ ਪੜ੍ਹਾਈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੀਜੀ ਵਿਸ਼ੇਸ਼ਤਾ ਹੀ, ਕਿਧਰੇ ਹਾਂ ਨੂੰ ਨਹੀਂ ਆਣ ਦਿੱਤਾ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ। ਸਾਡੀ ਜ਼ਿੰਦਗੀ ਚ ਵੀ ਯਤਨ ਕਰਿਓ,
ਇਹ ਬਹੁਤਾ ਜਨਮ ਨਾ ਲਵੇ ਜਿਹਦੇ ਗਰੀਬੀ ਨਹੀਂ ਆਈ ਨਿਮਰਤਾ ਨਹੀਂ ਆਈ ਉਹ ਇੰਨਾ ਜ਼ਰੂਰ ਸਮਝ ਲਵੇ ਅਜੇ ਮੇਰਾ ਜਨਮ ਵੀ ਗੁਰੂ ਨਾਨਕ ਦੇ ਘਰ ਕਿਉਂ ਇਹ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦਾ ਬਚਨ ਹੈ ਕਿ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਏ ਹਿਰਦੇ ਗਰੀਬੀ ਆਵੇ ਐਵੇਂ ਕਲਾਸ ਏ ਖੀਰਲੀ ਗੁਰੂ ਨਾਨਕ ਦੇ ਘਰ ਦੀ ਪਾਣਾ ਮਿੱਠਾ ਕਰਕੇ ਮੰਨਣਾ ਤੇ ਰਜਾ ਚ ਰਹਿਣਾ ਸਭ ਤੋਂ ਔਖਾ ਸਤਨਾ ਉਹ ਖੀਰਲੀ ਕਲਾਸ ਆ ਪਹਿਲੀ ਹੈ ਨਾ ਆਈ ਹੋਵੇ ਤੇ ਸਮਝੋ ਨਹੀਂ ਚੜਿਆ ਅੱਜ ਹੁਣ ਚੌਥੀ ਵਿਸ਼ੇਸ਼ਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ ਬਾਬਾ ਜੀ ਸੇਵਾ ਲੈਣ ਚੌਥੀ ਵਿਸ਼ੇਸ਼ਤਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਆਇਆ ਨਾ ਮੇਘ ਰਾਗ ਆਇਆ ਆਖੋ ਸਤਨਾ ਧਿਆਨ ਦੇਣਾ ਨਾ ਦੀਪਕ ਰਾਗ ਆਇਆ ਗੁਰੂ ਗ੍ਰੰਥ ਸਾਹਿਬ ਚ ਨਾ ਮੇਘ ਰਾਗ ਆਇਆ ਹਾਲਾਂਕਿ ਤੁਸੀਂ ਵੀ ਕਿਤਾਬਾਂ ਪੜ੍ਹੀਆਂ ਹੋਣਗੀਆਂ ਅਕਬਰ ਬਾਦਸ਼ਾਹ ਔਰੰਗਜ਼ੇਬ ਵਾਹਿਗੁਰੂ ਅਕਬਰ ਬਾਦਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਉਨ੍ਹਾਂ ਦੇ ਦਰਸ਼ਨ ਕਰਨ ਵੀ ਗਿਆ ਤੇ ਉਹਦੇ ਦਰਬਾਰ ਵਿਚ ਹੀ ਜਿਹੜਾ ਤਾਨਸੈਨ ਮਸ਼ਹੂਰ ਰਾਗ ਗਾਣ ਵਾਲਾ ਦੀਪਕ ਵੀ ਗਾਉਂਦਾ ਸੀ ਤੇ ਮੇਘ ਵੀ ਗਾਉਂਦਾ ਸੀ ਭਾਵ ਵੀ ਗੁਰੂ ਨਾਨਕ ਦੇ ਸਮੇਂ ਦੇ ਮਸ਼ਹੂਰ ਰਾਗ ਸੀ ਦੋਵੇਂ ਪਰ ਧੰਨ ਗੁਰੂ ਘਰ ਨੇ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਨੂੰ ਜਗ੍ਹਾ ਦਿੱਤੀ ਏ ਨਾ ਮੇਘ ਰਾਗ ਕੀ ਸਿੱਖਿਆ ਬਾਕੀ ਸਾਰੇ ਰਾਗ ਨੇ ਕਿ ਨਹੀਂ ਟੋਡੀ ਵੀ ਏ ਗੌੜੀ ਵੀ ਏ ਸਾਰੰਗ ਵੀ ਏ ਪੈਰੋ ਵੀ ਪੈਰਵੀ ਵੀ ਹੀਰ ਪੈਰਵੀ ਵੀ ਪਰ ਦੀਪਕ ਰਾਗ ਨੀ ਪਾਇਆ ਨਾ ਮੇਘ ਰਾਗ ਪਾਇਆ ਬਾਣੀ ਨਾ ਦੀਪਕ ਰਾਗ ਜੋ ਚਹਿਰੀ ਨਾ ਮੇਘ ਇਹ ਵੀ ਸਾਡੇ ਲਈ ਇਸ਼ਾਰਾ ਹੈ ਦੀਪਕ ਕੀ ਹੈ ਅੱਗ ਮੇਘ ਕੀ ਹੈ ਬਹੁਤ ਤੇਜ ਕੰਮ ਬਾਰਿਸ਼ ਮਹਾਰਾਜ ਕੀ ਕਹਿ ਗਏ ਕਹਿੰਦੇ ਸਿੱਖਾਂ ਆ ਵੇਖ ਲੈ ਰਾਗਾਂ ਵਿੱਚੋਂ ਬੜੇ ਵੱਡੇ ਰਾਗ ਨੇ ਸਮੇਂ ਦੇ ਪਰ ਮੈਂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਦੋਵੇਂ ਰਾਗ ਨਹੀਂ ਪਾਏ ਕੀ ਤੈਨੂੰ ਦੇ ਚੱਲਿਆ ਕਿ ਤੇਰੀ ਜ਼ਿੰਦਗੀ ਚ ਜਿੰਨੀਆਂ ਮਰਜ਼ੀ ਖੁਸ਼ੀਆਂ ਆ ਜਾਣ ਪਰ ਇਹੋ ਜਿਹਾ ਮੇਘ ਨਾ ਆ ਜੇ ਦਾਤ ਪਿਆਰੀ ਵਿਸਰਿਆ ਤੇ ਜੇ ਕਿਤੇ ਕੋਈ ਭਾਣਾ ਵਰਤ ਜੇ ਤੇ ਬਹੁਤੇ ਰੋਣੇ ਧੋਣੇ ਦੀਪਕ ਨਾ ਧਿਆਨ ਦੇ ਵਿਚਕਾਰਲਾ ਮਾਰ ਨਾ ਭੰਗੜਾ ਧਿਆਨ ਦੇਣਾ ਨਾ ਅੱਕ ਸੋਗ ਨਾ ਭੰਗੜਾ ਨਾ ਅੱਕ ਸੋਗ ਇਹ ਪ੍ਰਿੰਸੀਪਲ ਸਰਬੀਰ ਸਿੰਘ ਨੇ ਲਫ਼ਜ਼ ਲਿਖੇ ਨੇ ਨਾਲ ਨਾ ਭੰਗੜਾ ਨਾ ਅੱਤ ਸੋਗ ਵੀ ਖੁਸ਼ੀਆਂ ਆ ਗਈਆਂ ਤੇ ਅੱਤ ਭੰਗੜੇ ਨਹੀਂ ਮੇਘ ਨਹੀਂ ਇਹੋ ਜਿਹਾ ਮੇਘ ਨਹੀਂ ਚੱਕਿਆ ਕਿਸੇ ਵੇਲੇ ਕੋਈ ਵਰਤ ਗਿਆ ਤੇ ਅੱਤ ਸੋਗ ਨਹੀਂ ਵਿਚਕਾਰਲਾ ਮਾਰ ਨਾ ਮੈਂ ਦੀਪਕ ਪਾਇਆ ਨਾ ਮੇਘ ਪਾਇਆ ਗੁਰੂ ਨਾਨਕ ਕਹਿੰਦੇ ਤੇਰੀ ਜ਼ਿੰਦਗੀ ਚ ਵੀ ਕੁਝ ਵਰਤ ਗਿਆ ਹੁਣ ਤੁਸੀਂ ਪਿੰਡਾਂ ਚ ਚੱਲ ਜਾਓ ਕਿਸ ਤਰ੍ਹਾਂ ਦੇ ਰੋਣੇ ਧੋਣੇ ਹੁੰਦੇ ਨੇ ਹੋਏ ਹੋਏ ਇੱਧਰ ਵੀ ਕਈ ਵਾਰੀ ਕਹਿੰਦੇ ਜੇ ਕੋਈ ਵਰਤ ਗਿਆ ਇਹੋ ਜਿਹਾ ਦੀਪਕ ਤੇਰੀ ਜ਼ਿੰਦਗੀ ਚ ਨਾ ਅੱਤ ਅੱਗ ਆ ਜਾ ਕੋਈ ਰੱਬ ਨੇ ਮੁੰਦਰ ਮੁੰਡਾ ਦੇ ਦਿੱਤਾ ਕੋਈ ਵਿਆਹ ਸ਼ਾਦੀ ਹੋ ਗਈ ਤੇ ਇਹੋ ਜਿਹਾ ਮੇਘ ਨਾ ਆ ਜੇ ਕੁੱਠੀਆਂ ਪਾਰਟੀਆਂ ਸ਼ੁਰੂ ਹੋ ਜਾਣ ਨਾ ਭੰਗੜਾ ਨਾ ਅੱਤ ਸੋਗ ਵੈਸੇ ਵੀ ਇੱਕ ਧਿਆਨ ਰੱਖਣਾ ਸਿੱਖੀ ਚ ਨਾ ਬੜੀ ਪਿਆਰੀ ਸੜਕ ਹੈ ਕੋਈ ਸਮਝ ਲਏ ਤੇ ਐ ਸਾਹਮਣੇ ਰੱਬ ਵਿਚਕਾਰਲਾ ਮਾਰਗ ਦੇ ਕਿ ਮੇਰੇ ਮਹਾਰਾਜ ਜੀ ਨੇ ਵਿਚਕਾਰਲਾ ਮਾਰਗ ਦੱਸਿਆ ਜੀ ਹੁਣ ਤੁਸੀਂ ਗੁਰਬਾਣੀ ਦੀ ਪੰਕਤੀ ਪੜੋ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾਂ ਲੈ ਉਤਾਰ ਤੁਸੀਂ ਹੈਰਾਨ ਹੋ ਗਏ ਵੀ ਬਾਬਾ ਜੀ ਨੇ ਕੀ ਉਪਦੇਸ਼ ਦਿੱਤਾ ਵੀ ਜਿੰਨਾ ਮਰਜ਼ੀ ਚੁੱਪ ਰਹਿਣਾ ਸ਼ੁਰੂ ਕਰਦੇ ਸ਼ਾਂਤੀ ਨਹੀਂ ਚੁੱਪ ਰਹਿਣ ਲੱਗਦਾ ਹੈ ਹੁਣ ਤੁਹਾਡੇ ਚੋਂ ਕੋਈ ਇਹਦਾ ਅਰਥ ਲੈ ਲੇ ਵੀ ਗੁਰੂ ਮਹਾਰਾਜ ਕਹਿੰਦੇ ਚੁੱਪ ਰਹਿਣ ਨਾਲ ਸ਼ਾਂਤੀ ਨਹੀਂ ਇਹਦਾ ਮਤਲਬ ਜਿੰਨਾ ਮਰਜ਼ੀ ਬੋਲੋ ਦੂਜੇ ਬੰਨੇ ਕੀ ਕਹਿੰਦੇ ਨੇ ਬਹੁਤਾ ਬੋਲਣ ਚੱਖਣ ਹੋਏ ਤੁਸੀਂ ਹੈਰਾਨ ਨਹੀਂ ਹੋ ਜਾਏਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣਾ ਕੀ ਚਾਹੁੰਦੇ ਹੋ ਇੱਕ ਬੰਨੇ ਕਹਿੰਦੇ ਹੋ ਚੁੱਪ ਰਹਿਣ ਨਾਲ ਸ਼ਾਂਤੀ ਨਹੀਂ ਤੇ ਫਿਰ ਜਿੰਨਾ ਮਰਜ਼ੀ ਬੋਲੀ ਪਰ ਦੂਜੇ ਬੰਨੇ ਕਹਿੰਦੇ ਬਹੁਤਾ ਬੋਲਣ ਚੱਖਣ ਚੱਖਣ ਕਹਿੰਦੇ ਲੜਾਈ ਨੂੰ
جیڑا جنہ زیادہ بولے گا مہاراج کا فیصلہ وہ لڑائیاں زیادہ ہونا. تسی کہو گے نہیں مہاراج چاہتے کہ وہ سکھ نو کدھر تورنا جی. مہاراج کہندے وچکلا لا میں

ਲਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਈ ਬੋਲਣ। ਬੋਲ ਵੀ ਬਿਲਕੁਲ ਚੁੱਪ ਵੀ ਨਾ ਰਹਿ, ਉਹ ਵੀ ਨੀ ਮੇਰਾ ਮਾਰਗ। ਹੱਦੋਂ ਵੱਧ ਵੀ ਨਾ ਬੋਲ, ਉਹ ਵੀ ਨੀ ਮੇਰਾ ਮਾਰਗ। ਥੋੜਾ ਬੋਲਣ ਗੁਰਮਤ ਪਾਏ, ਧਿਆਨ ਦੇ। ਲਵ ਲੋਭ ਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਈ, ਇਹ ਤੋਂ ਕੀ ਅੰਦਾਜ਼ਾ ਲਓਗੇ? ਕਾਰਲਾ ਮਾਰਗ ਬਖਸ਼ਿਆ ਗੁਰੂ ਮਹਾਰਾਜ ਨੇ, ਹੋਰ ਵੀ ਚੀਜ਼ਾਂ ਚ ਲੈ ਲਓ। ਹੁਣ ਤੁਹਾਡੇ ਚੋਂ ਕੋਈ ਇਹ ਪੰਕਤੀ ਪੜ ਲੇ, ਛੋਟੇ ਅੰਨ ਕਰੇ ਪਖੰਡ, ਨਾ ਉਹ ਸੁਹਾਗਣ ਨਾ ਉਹ ਰਹਿਣ, ਅੰਨ ਖਾਇਆ ਸਾਧ ਗਵਾਇਆ। ਵੀ ਮਹਾਰਾਜ ਕਹਿੰਦੇ ਜਿਹੜੇ ਅੰਨ ਛੱਡਦੇ ਪਖੰਡ, ਇਹਦਾ ਮਤਲਬ ਜਿੰਨਾ ਮਰਜ਼ੀ ਖਾਓ ਸਤਨਾ। ਮਹਾਰਾਜ ਨੇ ਕਿਹਾ ਵੀ ਅੰਨ ਛੱਡਣਾ ਇਹ ਜਿਹੜਾ ਇਹ ਪਖੰਡ, ਜਿਤਨਾ ਮਰਜ਼ੀ ਖਾਓ। ਹੁਣ ਦੂਜੇ ਬੰਨੇ ਉਹ ਗੁਰਬਾਣੀ ਕਹਿੰਦੀ, ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੂਗੀ ਬਾੜੀ ਜੀ। ਤੁਸੀਂ ਕਹੋਗੇ ਗੁਰੂ ਸਾਹਿਬ ਕੀ ਚਾਹੁੰਦੇ ਕੀ ਹੋ? ਜੇ ਕੋਈ ਅੰਨ ਖਾਣਾ ਛੱਡਦਾ ਤੁਸੀਂ ਉਹਨੂੰ ਵੀ ਨੀ ਛੱਡਦੇ, ਜੇ ਕੋਈ ਬਹੁਤਾ ਖਾਂਦਾ ਫਿਰ ਉਹਨੂੰ ਵੀ ਨੀ ਛੱਡਦੇ। ਮਹਾਰਾਜ ਕਹਿੰਦੇ ਇੱਕ ਤੀਜਾ ਰਾਏ ਕੱਜ ਕੇ ਆਖੋ ਸਤਨਾ। ਤਿਸ ਘੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ। ਇਹ ਵੀ ਨੀ ਮੈਂ ਕਹਿੰਦਾ ਅੰਨ ਛੱਡ ਦੇ, ਇਹ ਵੀ ਨੀ ਕਹਿੰਦਾ ਬਹੁਤਾ ਖਾ, ਵਿਚਕਾਰਲਾ ਮਾਰ। ਕੋਈ ਹੱਦੋਂ ਵੱਧ ਘਰ ਦੇ ਖਰਚੇ ਵਧਾ ਲੇ, ਉਹ ਵੀ ਗਲਤ ਏ। ਕੋਈ ਅੱਤ ਕੰਜੂਸੀ ਕਰੇ, ਕਮੀਜ਼ ਹੀ ਨਾ ਧੋਵੇ ਸੱਤ ਸੱਤ ਦਿਨ, ਉਹ ਵੀ ਗਲਤ ਏ। ਵਿਚਕਾਰਲਾ ਲਾਈਨ ਏ ਤੁਹਾਡੀ ਸਿੱਖੀ ਦੀ, ਬਹੁਤ ਪਿਆਰੀ ਲਾਈਨ ਏ, ਕੋਈ ਸਮਝ ਨਹੀਂ। ਮਹਾਰਾਜ ਕਹਿੰਦੇ ਵੇਖ ਲੈ, ਮੈਂ ਨਾ ਦੀਪਕ ਪਾਇਆ ਹੀ ਨਾ ਮੇਘ ਪਾਇਆ ਹੀ। ਤੇਰੇ ਘਰ ਵਿੱਚ ਕੋਈ ਖੁਸ਼ੀ ਆ ਜੇ, ਅੱਤ ਭੰਗੜੇ ਅੱਤ ਪੁੱਠੇ ਕੰਮ, ਇਹ ਮੇਘ ਮੈਨੂੰ ਨੀ ਉਹ ਮੇਘ ਚਾਹੀਦਾ। ਕੋਈ ਉਹੋ ਜਿਹੀ ਚੀਜ਼ ਵਰਤ ਜੇ ਅੱਤ ਸੋਗ, ਮੈਨੂੰ ਉਹ ਵੀ ਨੀ ਚਾਹੀਦਾ। ਵਿਚਕਾਰਲਾ ਮਾਰਗ ਬਖਸ਼ਿਆ ਜੀ। ਪੰਜ ਕੁ ਮਿੰਟ ਦਾਸ ਸਾਹਿਬ ਜੀ ਦੇ ਮਹਾਰਾਜ ਜੀ ਹੋਰ ਸੇਵਾ ਲੈਣ, ਇੱਕ ਵਾਰੀ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਵਿੱਚ ਪੜੇ ਹੋਏ।

ਗੱਲਾਂ ਚੱਲ ਰਹੀਆਂ। ਇੱਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਸ਼ੇਸ਼ਤਾਈਆਂ, ਇੱਕ ਉਹਨਾਂ ਵਿਸ਼ੇਸ਼ਤਾਈਆਂ ਚੋਂ ਸਾਡੇ ਲਈ ਚਾਨਣਾ। ਕਿਧਰੇ ਹਾਂ ਨਹੀਂ, ਇਹ ਚਾਨਣਾ ਤੇਰੀ ਜ਼ਿੰਦਗੀ ਚ ਵੀ ਆਵੇ, ਹਾਂ ਨਾ ਹੋਵੇ। ਨਾ ਮੈਂ ਦੀਪਕ ਰਾਗ ਪਾਇਆ, ਨਾ ਮੇਘ ਰਾਗ ਪਾਇਆ, ਸਿੱਖਾਂ ਤੇਰੀ ਜ਼ਿੰਦਗੀ ਚ ਵੀ ਨਾ ਦੀਪਕ ਤੇ ਨਾ ਮੇਘ। ਇਹ ਬੜਾ ਜ਼ਰੂਰੀ ਵਿਸ਼ਾ ਜੇ। ਇੱਕ ਸਰੀਰ ਦੇ ਬੱਚੇ ਦਾ ਵਿਆਹ ਸੀ ਤੇ ਪਾਰਟੀ ਸੀ ਤੇ ਸ਼ਰਾਬ ਵੀ ਵਰਤੇ ਪਈ ਤੇ ਦੂਸਰੀਆਂ ਮਾੜੀਆਂ ਚੀਜ਼ਾਂ ਵੀ ਵਰਤਣ ਪਈਆਂ। ਜਦੋਂ ਪੁੱਛਿਆ ਗਿਆ ਵੀ ਭਾਈ ਸਾਹਿਬ ਇਹ ਕਿਉਂ ਗੁਰੂ ਕੇ ਸਿੱਖ ਹੋ ਤੁਸੀਂ, ਵੀ ਦੁਨੀਆਦਾਰੀ ਵੇਖਣੀ ਪੈਂਦੀ। ਮਹਾਰਾਜ ਕਹਿੰਦੇ ਜੋ ਉੱਥੇ ਹਾਲ ਸੀ ਭੰਗੜੇ ਨਾਚ ਟਾਪ, ਮਹਾਰਾਜ ਕਹਿੰਦੇ ਨਹੀਂ ਇਹੋ ਜਿਹਾ ਮੇਘ ਨਹੀਂ, ਕੁਝ ਵਰਤ ਗਿਆ ਤੇ ਅੱਤ ਸੋਗ ਨਹੀਂ। ਇਹ ਚਾਨਣਾ ਇਹ ਜ਼ਰੂਰੀ ਜੇ ਤੁਹਾਡੀ ਜ਼ਿੰਦਗੀ ਚ ਕੋਈ ਖੁਸ਼ੀ ਮਹਾਰਾਜ ਜੀ ਬਖਸ਼ਣ, ਉਹ ਮੇਘ ਨਾ ਆਵੇ ਜਿਸ ਮੇਘ ਦੁਆਰਾ ਭੁੱਲ ਜਾਂਦਾ ਗੁਰਮਤ ਦਾ ਰੰਗ, ਗੁਰਮਤ ਦੀ ਲਾਈਨ। ਅਗਲਿਆਰਾ ਬਣਿਆ ਨਾ ਤੁਹਾਡੇ ਸਾਹਮਣੇ, ਕਿੱਡੀ ਪ੍ਰਤੱਖ ਗੁਰੂ ਰਾਮਦਾਸ ਮਹਾਰਾਜ ਜੀ ਦੀ ਦੇਖੋ ਤੁਸੀਂ, ਕਰਾਮਾਤ ਕਹਿ ਲੋ ਕੁਝ ਕਹਿ ਲੋ। ਆ ਜਦੋਂ ਗਲਿਆਰਾ ਬਣਿਆ ਨਾ ਗੁਰੂ ਪਿਆਰਿਆ, ਚੁਰਾਸੀ ਦਾ ਬਲਿਊ ਸਟਾਰ ਬਲੈਕ ਥੰਡਰ ਜਦੋਂ ਹੋਇਆ ਨਾ, ਜਿੰਨੇ ਦਰਬਾਰ ਸਾਹਿਬ ਦੇ ਕੋਲ ਰਹਿੰਦੇ ਸੀ ਉਹਨਾਂ ਦੇ ਮਨਾਂ ਚ ਇੱਥੋਂ ਤੱਕ ਵੀ ਆ ਗਿਆ ਸੀ ਇਹ ਸਾਡੇ ਮਕਾਨ ਵੀ ਗਏ। ਪਰ ਹੈਰਾਨਗੀ ਦੀ ਗੱਲ ਬਈ, ਜਿੰਨੇ ਦਾ ਮਕਾਨ ਸੀ ਗੁਰੂ ਰਾਮਦਾਸ ਨੇ 10-10 ਗੁਣਾ ਵੱਧ ਦੇ ਕੇ ਤੋਰਿਆ। ਇਹ ਤਾਂ ਗੌਰਮੈਂਟ ਕਦੀ ਦਿੰਦੀ, ਤੁਹਾਡੀ ਰਣਜੀਤ ਐਮ ਨੂੰ ਵੀ ਬਣੀ ਹੈ ਤੇ ਜਿਹਦੀ ਇਹ ਜਗ੍ਹਾ ਸੀ ਤੇ ਆਲਚ ਹੀ ਰੇਟ ਰੱਖਦਾ ਸੀ ਆ ਰੇਟ ਹੈ, ਰੇਟ ਕਈ ਹਜ਼ਾਰਾਂ ਹੁੰਦਾ ਤੇ ਬਿਲਕੁਲ ਨਾਰਮਲ ਜਿਹਾ ਰੇਟ ਉਹ ਆਲਚ ਰੱਖਦੇ ਹੁੰਦੇ ਵੀ ਜ਼ਮੀਨਾਂ ਕਵਰ ਕਰ ਲੈਂਦੇ ਆ। ਚਾਹੁੰਦੇ ਤੇ ਗਲਿਆਰੇ ਦੀ ਜਗ੍ਹਾ ਉਤਰਾ ਵੀ ਕੈਰ ਹੋ ਸਕਦੀ। ਕਿੱਡੀ ਗੁਰੂ ਰਾਮਦਾਸ ਮਹਾਰਾਜ ਦੀ ਉਸ ਵੇਲੇ ਸ਼ਕਤੀ ਸੀ ਕਿ ਕਿਸੇ ਨੂੰ 20 ਸਾਲ ਹੋ ਗਏ ਨੇ ਇੱਥੇ ਰਹਿੰਦਿਆਂ, ਕਿਸੇ ਨੂੰ 30 ਸਾਲ, ਕੋਈ ਉਂਗਲ ਨਾ ਕਰੇ ਗੁਰੂ ਰਾਮਦਾਸ ਤੇਰੇ ਕੋਲ ਰਹਿੰਦੇ ਆ ਪਰ ਉਜੜ ਕੇ ਗਏ ਹੈ। 10-10 ਗੁਣਾ ਵੱਧ ਦੇ ਕੇ ਤੋਰਿਆ ਕਿਰਾਏਦਾਰਾਂ ਨੂੰ, ਤੁਹਾਡੇ ਸਾਹਮਣੇ ਜਾਗਦੀ ਮਿਸਾਲ। ਇਹ ਗੌਰਮੈਂਟ ਦੇਣੀ, ਇਹ ਗੁਰੂ ਰਾਮਦਾਸ ਕਿਤੇ ਵਰਤ ਗਏ। ਹੁਣ ਧਿਆਨ ਦੇਣਾ, ਇਹ ਗੁਰੂ ਦੀ ਹਜ਼ੂਰੀ ਚ ਕਹਿ ਰਹੇ। ਇਹਦਾ 2-2 ਲੱਖ ਦਾ ਮਕਾਨ ਸੀ, 15-15 ਲੱਖ ਮਿਲਿਆ ਗੌਰਮੈਂਟ ਕੋਲ, 20-20 ਲੱਖ ਮਿਲਿਆ। ਹੁਣ ਧਿਆਨ ਦੇਣਾ ਗੁਰੂ ਪਿਆਰਿਓ, ਕੁਝ ਪਰਿਵਾਰ ਜਦੋਂ 20-20 ਲੱਖ ਮਿਲ ਗਿਆ, ਵਿਚੋਂ ਕੁਝ ਮਾਇਆ ਦੀਆਂ ਕੋਠੀਆਂ ਲੈ ਲਈਆਂ, ਕੁਝ ਬੈਂਕ ਜਾਂ ਜਿੱਥੇ ਵੀ ਉਹਨਾਂ ਨੇ, ਗੁਰੂ ਦੀ ਹਜ਼ੂਰੀ ਚ ਕਹਿ ਰਿਹਾ, ਉਹਨਾਂ ਦੀਆਂ ਬੱਚੀਆਂ ਜਦੋਂ 6 ਮਹੀਨੇ ਬਾਅਦ ਇਤਨਾ ਹੀ ਮੇਲ ਹੋਇਆ ਬਾਜ਼ਾਰ ਚ, ਫਤਿਹ ਸਾਂਝੀ ਹੋਈ, ਜਦੋਂ ਉਹਨਾਂ ਦੇ ਚਿਹਰੇ ਵੱਲ ਵੇਖਿਆ ਗਿਆ ਤੇ ਸਾਧ ਸੰਗਤ ਜੀ ਸਭ ਰੰਗ ਰੂਪ ਬਦਲੇ ਪਏ। ਉਹਨਾਂ ਬੱਚਿਆਂ ਨੂੰ ਪੁੱਛਿਆ, ਮੈਂ ਕਿਹਾ ਕਿ 2 ਟਾਈਮ ਗੁਰੂ ਰਾਮਦਾਸ ਦੇ ਘਰ ਚ ਹਾਜ਼ਰੀ ਭਰਨ ਵਾਲੀ ਆਈਬ੍ਰੋ ਬਣੇ ਪਏ ਆ, ਹੋਰ ਵੀ ਬੁਰਾ ਹਾਲ ਕੁਝ ਪਰਿਵਾਰ। ਧਿਆਨ ਦੇਣਾ ਉਗੋ ਉਹਨਾਂ ਦਾ ਕੀ ਜਵਾਬ ਸੀ, ਵੀ ਹੁਣ ਜਿਹੜੇ ਇਲਾਕੇ ਚ ਅਸੀਂ ਚਲੇ ਗਏ ਆ ਨਾ, ਉੱਥੇ ਇਹ ਚੀਜ਼ਾਂ ਨਾ ਬਣਾਈਏ ਤੇ ਸਾਡਾ ਲੈਵਲ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਮੈਨੂੰ ਇਹੋ ਜਿਹਾ ਮੇਘ ਨਹੀਂ ਚਾਹੀਦਾ ਕਿ ਜੇ ਤੈਨੂੰ ਮੈਂ ਮਾਇਆ ਬਹੁਤੀ ਦੇ ਦਿੱਤੀ ਹੈ ਤੇ ਤੂੰ ਇਹੋ ਜਿਹਾ ਰੂਪ ਬਣਾ ਲੈਣੇ ਕਿ ਤੂੰ ਸਿੱਖੀ ਤੋਂ ਹੀ ਪਾਸੇ ਹੋ ਜਾ ਕੇ ਆਖੋ ਸਤਨਾਮ ਆ ਮੇਘ ਜਿਹਾ ਮਾੜਾ ਮੇਘ। ਇੱਕ ਇੱਕ ਲੱਖ ਦਾ 2-2 ਲੱਖ ਦਾ ਮਕਾਨ, ਆਮ ਰੋਟੀ ਖਾਣ ਵਾਲੇ ਜਦੋਂ 20-20 ਲੱਖ ਮਿਲ ਗਿਆ, ਹੁਣ ਇਲਾਕੇ ਬਦਲ ਗਏ, ਇਲਾਕੇ ਥੋੜੇ ਜਿਹੇ ਹੋਰ ਤਰ੍ਹਾਂ ਦੇ ਆ ਗਏ ਤੇ ਉਹ ਗੁਰੂ ਨਾਨਕ ਦੀ ਸਿੱਖੀ ਟੁੱਟ ਜੇ
رنگ روپ بدل جائے، سب کچھ بدل جائے، گرو رام داس دے گھر دی حاضری دو ٹائم روز والی کتے مہینے بعد شوقیاں رہ جائے، تے مہاراج کہندے اے ہو جا میگ نہیں تیری زندگی چاڑنا چاہیدا، میں نہیں ہوں اے میگ رکھدا، یہ بہت ضروری۔ بابا رام سنگھ پچو منڈی والیاں نے ایک شریر نو وچن دیتا، اولاد نہیں سی پتر دا، جدو پتر ہو گیا نا جی یہ ساکھی ملدی جی پڑھ لے کتاباں وچ پرشاں جی، تے دو مہینے بعد ساتھیاں نے یور پاتا بھی چل ہن منڈا دو مہینے دا ہو گیا، کچھ پیا کچھ کھوا، ڈبے شراباں دے کھولے، ایہو جی انہاں نے پارٹی کی، بس اے اشارہ جی کہ آ میگ نہیں چاہیے، جی تینوں میں پتر دیا تو آ چیزاں کھلنا، آ میگ نہیں چاہیے، تیرا ویاہ ہوئے بچے دا تو آ چیزاں ہون، آ میگ نہیں چاہیے، میں پایا ہی نہیں بچے گھر لا مار، یہ جگر ملتا جی بھی جب ات انہوں نے یہو جہ پارٹیاں دتیاں تو دو دن بعد بچہ چڑھائی کر گیا، تو وہ پھر جدو ہوش ٹکانے آئی آ کے انہوں نے کیا مہا پرش ہو گئی بچہ، بابا رام سنگھ پوچھو منڈی والے کہن لگے اسی نرنکار کولوں بخشی روح تہاڈے گھر بھیجی، جدو تسی آ پٹھے کام کرن لگ پئے اوہدا من رویا کتھے بھیجتا ہے، وہ ہاتھے واپس بلانا نہیں بھیجنا، اشارہ یہ دو چیزاں ہو رہی ہیں سانجیاں، ایک تے گرو گرنتھ صاحب مہاراج سچے پاتشاہ دی وڈیائی، ایک اس وڈیائی چوں ساڈے جیون دا چاننا، یہ چوتھی وشیشتا ہی جے نہ دیپک راگ جے گرو گرنتھ صاحب چ، نہ میگ راگ جے، سکھا تیری زندگی چ دو چیزاں آندیاں نے، یا سکھ آندے نے یا دکھ آندے نے، کتے سکھ آن ایہو جا میگ نہ آ جائے توں وسر جاویں، دکھ آن ات سوگ نہ آ جائے توں کلپنا چ پے جائیں، وچ کارلا مارگ گرمکھ مایا وچ اداسی گج کے آخو ستنام، آؤ سات سنگ تے پنگتیاں پڑھیے۔

ਜੀਵਾਂ ਦੇ ਵਿੱਚ ਇਸ ਮਿਥਿਆ ਸੰਸਾਰ ਦੇ ਉੱਤੇ ਬ੍ਰਹਮ ਗਿਆਨ ਬਖਸ਼ ਰਹੇ ਹਾਂ। ਤਿਆਗ ਔਰ ਵੈਰਾਗ ਦੇ ਉੱਤੇ ਪ੍ਰਕਾਸ਼ ਪਾ ਰਹੇ ਹਾਂ, ਪਰ ਇਹ ਅਚਾਰਿਕ ਇਹ ਸਾਰੇ ਸ਼ਲੋਕ ਸਾਹਿਬ ਨੇ ਦਿੱਲੀ ਕੈਦ ਦੇ ਵਿੱਚ ਉਚਾਰੇ ਹਨ। ਇਹਨਾਂ ਵਿੱਚ ਬੜੀਆਂ ਗੁੱਝੀਆਂ ਰਮਜ਼ਾਂ ਹਨ। ਇੱਕ ਗੁੱਝੀ ਰਮਜ਼ ਦੱਸ ਰਹੇ ਹਨ ਭਾਈ ਮਤੀ ਦਾਸ ਜੀ ਨੂੰ, ਉਹ ਹਜ਼ੂਰੀ ਸੇਵਾ ਵਿੱਚ ਹਨ ਔਰ ਇਹ ਸਾਰੇ ਸ਼ਲੋਕ ਸੁਣ ਰਹੇ ਹਨ, ਲਿਖ ਰਹੇ। ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਫਿਰ ਕੱਛ ਨਹੀਂ ਸੁਪਨੇ ਜਿਉ ਸੰਸਾਰ। ਰਾਮ ਗਇਓ ਰਾਵਣ ਗਇਓ, ਭਗਵਾਨ ਰਾਮ ਆਏ ਅਲੋਪ ਹੋ ਗਏ ਤ੍ਰੇਤਾ ਯੁੱਗ ਚ। ਉਸ ਵੇਲੇ ਰਾਵਣ ਵੀ ਆਇਆ, ਰਾਵਣ ਵੀ ਚਲਾ ਗਿਆ। ਹੁਣ ਇਹ ਗੁੱਝੀ ਰਮਸ ਇਹ ਗੁੱਝਾ ਇਸ਼ਾਰਾ ਕੀ ਕਰ ਰਹੇ ਹਨ? ਭਾਈ ਮਤੀ ਦਾਸ ਜੀ ਨੂੰ ਉਸ ਵੇਲੇ ਕੀ ਦੱਸ ਰਹੇ ਹਨ ਕਿ ਦੇਖ ਮਤੀ ਦਾਸ, ਜਿਸ ਤਰ੍ਹਾਂ ਭਗਵਾਨ ਰਾਮ ਆਏ ਅਲੋਪ ਹੋ ਗਏ ਤ੍ਰੇਤੇ ਯੁੱਗ ਚ, ਇਹ ਸਾਖਾ ਵਰਤਿਆ ਰਾਵਣ ਵੀ ਚਲਾ ਗਿਆ। ਸਾਧ ਸੰਗਤ ਜੀ, ਇਸ਼ਾਰਾ ਕੀ ਹੈ? ਜੋ ਭਗਵਾਨ ਰਾਮ ਦੇ ਨਾਲ ਉਹਨਾਂ ਦੇ ਪਿਆਰੇ ਆਏ ਹਨ, ਜਿਹੜੇ ਵੱਡੇ ਭਾਗਾਂ ਵਾਲੇ ਆਏ ਸਨ, ਮਿਸਾਲ ਦੇ ਤੌਰ ਤੇ ਲਕਸ਼ਮਣ ਜੀ, ਭਰਤ ਜੀ, ਉਹਨਾਂ ਨੇ ਉਹਨਾਂ ਦੇ ਆਉਣ ਦਾ ਸੁਨਹਿਰੀ ਮੌਕੇ ਦਾ ਫਾਇਦਾ ਉਠਾਇਆ, ਕੱਡਾ ਜ਼ਬਰਦਸਤ ਫਾਇਦਾ ਉਠਾਇਆ। ਉਹ ਸਾਖੇ ਬਣੇ, ਰਾਮਾਇਣ ਬਣੀ। ਸਾਧ ਸੰਗਤ ਜੀ, ਕਮਾਲ ਹੀ ਕਮਾਲ ਹੈ। ਭਗਵਾਨ ਤਾਂ ਆਪਣੀ ਯੋਗ ਮਾਇਆ ਚ ਆਉਂਦੇ ਹਨ ਔਰ ਇਸ ਸੰਸਾਰ ਦੇ ਵਿੱਚ ਪ੍ਰਕਾਸ਼ ਫੈਲਾ ਕੇ, ਇਸ ਨੂੰ ਰੋਸ਼ਨਾ ਕੇ ਉਹ ਅਲੋਪ ਹੋ ਜਾਂਦੇ ਹਨ ਯੋਗ ਮਾਇਆ ਵਿੱਚ। ਉਹ ਨਾ ਕਿਤੇ ਆਉਂਦੇ ਹਨ ਨਾ ਜਾਂਦੇ ਹਨ, ਉਹ ਇੱਕ ਕੈਦੀ ਔਰ ਬੰਦੀ ਇਨਸਾਨ ਵਕ ਨਹੀਂ ਹਨ। ਫਿਰ ਦੱਸ ਕੀ ਰਹੇ ਹਨ ਕਿ ਦੇਖ ਮਤੀ ਦਾਸ, ਜਿਸ ਤਰ੍ਹਾਂ ਭਗਵਾਨ ਰਾਮ ਅਲੋਪ ਹੋ ਗਏ, ਅਸੀਂ ਵੀ ਅਲੋਪ ਹੋ ਜਾਣਾ ਔਰ ਤੂੰ ਵੀ ਨਹੀਂ ਰਹਿਣਾ। ਸਾਧ ਸੰਗਤ ਜੀ, ਜੇ ਭਗਵਾਨ ਕ੍ਰਿਸ਼ਨ ਆਏ ਹਨ ਤੇ ਉਸ ਵੇਲੇ ਜੋ ਅਰਜਨ ਨੇ ਉਹ ਸੁਨਹਿਰੀ ਮੌਕੇ ਦਾ ਫਾਇਦਾ ਉਠਾਇਆ ਹੈ, ਜੋ ਹੋਰ ਪਿਆਰੇ ਭਗਤਾਂ ਨੇ ਉਹਨਾਂ ਦਾ ਫਾਇਦਾ ਉਠਾਇਆ ਹੈ। ਇੱਕ ਦਫਾ ਹਜ਼ਰਤ ਈਸਾ, ਲਾਰਡ ਕ੍ਰਾਈਸਟ, ਆਪਣੇ ਇੱਕ ਭਗਤ ਦੇ ਘਰ ਗਏ, ਲਾਸਟ ਸਫ਼ਰ ਕੀਤਾ ਹੈ। ਇੱਕ ਬੀਬੀ ਭਗਤ ਨੇ ਆ ਕੇ ਉਹਨਾਂ ਦੇ ਚਰਨ ਅਤਰ ਨਾਲ ਸਾਫ਼ ਕੀਤੇ। ਇੱਕ ਅਤਰ ਦੀ ਵੱਡੀ ਬੋਤਲ ਇਕੱਠੀ ਕੀਤੀ ਹੋਈ ਸੀ, ਉਹ ਬੋਤਲ ਪੂਰੀ ਦੀ ਪੂਰੀ ਚਰਨਾਂ ਤੇ ਡੋਲਤੀ, ਚਰਨਾਂ ਨੂੰ ਚੰਗੀ ਤਰ੍ਹਾਂ ਆਪਣੇ ਕੇਸਾਂ ਨਾਲ ਪੂੰਝਿਆ। ਨਾਲ ਉਹਨਾਂ ਦੇ ਸ਼ਿਸ਼ ਬੈਠੇ ਸਨ, ਜਿਹਦੇ ਵਿੱਚੋਂ ਜੂੜਾ ਨੇ ਕਿਹਾ ਕਿ ਗਰੀਬ ਨਵਾਜ਼, ਇਸ ਨੇ ਬੜੀ ਕੀਮਤੀ ਚੀਜ਼ ਜ਼ਾਇਆ ਕਰਤੀ, ਇਸੇ ਅਮੁੱਲੀ ਚੀਜ਼ ਦਾ ਅਗਰ ਇਸ ਪੈਸੇ ਨਾਲ ਗਰੀਬਾਂ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ, ਬੜੇ ਗਰੀਬਾਂ ਦਾ ਪੇਟ ਭਰਨਾ ਸੀ। ਤਾਂ ਅੱਗੋਂ ਹਜ਼ਰਤ ਈਸਾ ਜਵਾਬ ਵੀ ਦਿੰਦੇ ਹਨ, ਕਹਿੰਦੇ ਦੇਖ ਜੂਡਾ, ਗਰੀਬ ਵੀ ਹਮੇਸ਼ਾ ਰਹਿਣਗੇ, ਅਮੀਰ ਵੀ ਹਮੇਸ਼ਾ ਰਹਿਣ, ਜਿਹੜੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਵਾਲੇ ਅਮੀਰ ਹੈ ਉਹ ਹਮੇਸ਼ਾ ਰਹਿਣਗੇ। ਪਰ ਦੇਖ ਜੂਡਾ, ਜੋ ਖੇਡ ਇਹ ਬੀਬੀ ਖੇਡ ਗਈ ਹੈ, ਇਸ ਦਾ ਮਨ ਇਸੇ ਤਰ੍ਹਾਂ ਸਾਫ਼ ਹੈ ਜਿੱਦਾਂ ਅਤਰ ਸਾਫ਼ ਹੈ, ਇਸ ਦਾ ਦਿਲ ਇੱਦਾਂ ਹੀ ਮਹਿਕ ਰਿਹਾ ਹੈ
ਜਿਸ ਤਰ੍ਹਾਂ ਇਸ ਵੇਲੇ ਅਤਰ ਦੀ ਸੁਗੰਧੀ ਚਾਰੋਂ ਪਾਸੇ ਫੈਲੀ ਹੋਈ। ਪਰ ਕਹਿਣ ਲੱਗੇ ਉਹ ਤਾਂ ਰਹਿਣਗੇ, ਗਰੀਬ ਵੀ ਰਹਿਣਗੇ, ਅਮੀਰ ਵੀ ਰਹਿਣਗੇ, ਪਰ ਅਸੀਂ ਨਹੀਂ ਹੋਵਾਂਗੇ। ਜੋ ਖੇਡ ਬੀਬੀ ਇਸ ਵੇਲੇ ਖੇਡ ਗਈ ਆ, ਉਹ ਖੇਡ ਗਈ ਹੈ, ਉਹ ਸੁਨਹਿਰੀ ਮੌਕੇ ਦਾ ਫਾਇਦਾ ਉਠਾ ਗਈ ਹੈ। ਸਾਧ ਸੰਗਤ ਜੀ, ਇਸ ਸੁਨਹਿਰੀ ਮੌਕੇ ਦਾ ਫਾਇਦਾ ਕੋਈ ਵੱਡੇ ਭਾਗਾਂ ਵਾਲਾ ਉਠਾਉਂਦਾ ਹੈ, ਫਿਰ ਜਿਸ ਤਰ੍ਹਾਂ ਭਾਈ ਮਤੀ ਦਾਸ ਜੀ ਨੇ ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾਇਆ ਹੈ, ਕਮਾਲ ਕਰ। ਸਾਧ ਸੰਗਤ ਜੀ ਇਸ਼ਾਰਾ ਕੀਤਾ, ਪਰ ਪਿਤਾ ਜੀ ਸਮਝਾਉਂਦੇ ਹੋਏ ਅੱਗੇ ਦੱਸ ਕੀ ਰਹੇ ਹਨ। ਕਹਿਣ ਲੱਗੇ, ਦੇਖ ਪੁੱਤ, ਗੁਰੂ ਤੇਗ ਬਹਾਦਰ ਸਾਹਿਬ ਪ੍ਰਵੇਸ਼ ਕਿੱਥੇ ਕੀਤੇ ਹਨ? ਗੁਰੂ ਗ੍ਰੰਥ ਸਾਹਿਬ ਕਲਯੁਗ ਕੇ ਬਹੁਤ ਨਾਮ ਕੇ ਜਹਾਜ਼ ਹਲਟ ਪਲਟ ਕੇ ਰੱਖੀਅਕ ਲੋਕ ਪਰਲੋ ਕੇ ਸਹਾਇਕ, ਦਸੋ ਪਾਤਸ਼ਾਹੀਆਂ ਦੀ ਹਾਜ਼ਰ ਨਾਜ਼ਰ ਜਾਗਦੀ ਜੋਤ, ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ। ਦਸੋ ਪਾਤਸ਼ਾਹੀਆਂ ਪ੍ਰਵੇਸ਼ ਕਿੱਥੇ ਕੀਤੀ? ਪਿਤਾ ਜੀ ਕਹਿਣ ਲੱਗੇ ਕਿ ਜਿਸ ਵਕਤ ਵੀ ਰੱਬ ਆਪ ਕੋਈ ਗ੍ਰੰਥ ਲਿਖਦਾ ਜਾਂ ਲਿਖਾਉਂਦਾ ਹੈ ਤਾਂ ਆਪ ਵਿੱਚ ਸਮਾ ਜਾਂਦਾ ਹੈ। ਬਾਬਾ ਆਨੰਦ ਸਿੰਘ ਸਾਹਿਬ ਨੇ ਕਿਹਾ, ਇਹ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਪਾਤਸ਼ਾਹ ਦਾ ਪ੍ਰਤੱਖ ਸਰੂਪ ਹੈ। ਦਸੋ ਪਾਤਸ਼ਾਹੀਆਂ ਦੀ ਪ੍ਰਗਟ ਗੁਰਮਤੀ ਦੇ। ਬਾਬਾ ਆਨੰਦ ਸਿੰਘ ਸਾਹਿਬ ਨੇ ਫਰਮਾਇਆ ਕਿ ਕਦੀ ਸਾਡੀ ਜ਼ਬਾਨ ਗਲਤੀ ਨਾਲ ਵੀ ਸਾਡੀ ਜੀਵਾ ਰਸਨਾ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਅਕਸ਼ਰ ਔਰ ਕਾਗਜ਼ ਦਾ ਲਫ਼ਜ਼ ਇਸਤੇਮਾਲ ਕਰੇ, ਸਾਡੀ ਜੀਵਾ ਸੜ ਜਾਏ, ਸਾਡੀ ਰਸਨਾ ਸੜ ਜਾਏ। ਸਾਧ ਸੰਗਤ ਜੀ ਕਹਿਣ ਲੱਗੇ, ਇਹ ਜਿਉਂਦਾ ਜਾਗਦਾ ਬੋਲਦਾ ਗੁਰੂ ਨਾਨਕ ਹੈ। ਤਾਂ ਫਿਰ ਪਿਤਾ ਜੀ ਕਹਿ ਕੀ ਰਹੇ ਹਨ? ਕਹਿੰਦੇ, ਦੇਖ ਪੁੱਤ, ਇਹ ਚੀਜ਼ ਚੇਤੇ ਰੱਖੀ, ਇਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜ਼ਹਰਾ ਪ੍ਰਵੇਸ਼ ਕੀਤੇ ਹੋਏ ਹਨ ਔਰ ਉੱਥੇ ਬਿਰਾਜਮਾਨ ਹਨ ਔਰ ਉੱਥੇ ਵਿਚਰ ਰਹੇ ਹਨ। ਕਹਿਣ ਲੱਗੇ, ਬਾਬਾ ਆਨੰਦ ਸਿੰਘ ਸਾਹਿਬ ਦਾ ਪੂਰੇ ਜੀਵਨ ਦਾ ਇੱਕੋ ਹੀ ਸੰਦੇਸ਼ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ, ਇਹ ਜਿਉਂਦਾ ਜਾਗਦਾ ਬੋਲਦਾ ਗੁਰੂ ਨਾਨਕ, ਇਹ ਗੁਰੂ ਗ੍ਰੰਥ ਸਾਹਿਬ ਇੱਕ ਸੁਨਹਿਰੀ ਮੌਕਾ ਬਖਸ਼ ਰਿਹਾ ਹੈ। ਕਹਿੰਦੇ, ਪੁੱਤ, ਆਪਣੇ ਸਵਾਸ ਗੁਰੂ ਗ੍ਰੰਥ ਸਾਹਿਬ ਦੇ ਲੇਖੇ ਵਿੱਚ ਲਾ ਦੇ, ਇਸ ਸੁਨਹਿਰੀ ਮੌਕੇ ਨੂੰ ਜ਼ਾਇਆ ਨਾ ਹੋਣ ਦੇਈ, ਇਹ ਜਨਮ ਸਾਹਿਬ ਦੇ ਚਰਨਾਂ ਦੇ ਲੇਖੇ ਵਿੱਚ ਲਾ ਦੇ। ਕਹਿਣ ਲੱਗੇ, ਸਾਡੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸਾਕਸ਼ਾਤ ਉੱਥੇ ਬਿਰਾਜਮਾਨ ਹਨ। ਬਾਬਾ ਆਨੰਦ ਸਿੰਘ ਸਾਹਿਬ ਦਾ ਸਾਰਾ ਜੀਵਨ ਇਹ ਪੁਕਾਰ ਪੁਕਾਰ ਕੇ ਇਸ ਦੁਨੀਆਂ ਨੂੰ ਸੰਦੇਸ਼ ਦੇ ਰਿਹਾ ਹੈ ਕਿ ਗ੍ਰੰਥ ਸਾਹਿਬ ਇੱਕ ਜਿਉਂਦਾ ਜਾਗਦਾ ਬੋਲਦਾ ਗੁਰੂ ਨਾਨਕ ਹੈ।

तेरी राह।

ਕੋਈ ਨਾ ਜਾਣੇ ਘਮਰਾਇੰਤ ਸਾਤ ਸਮੁੰਦਰ ਮਸ ਕਰੋ ਸਾਤ ਸਮੁੰਦਰ ਮਸ ਕਰੋ ਕਰਮ ਕਰੋ ਬਨਰਾਜ ਬਸਦਾ ਕਾਗਜ ਜੋਕਰ ਹਰ ਕਸ ਲਿਖ ਨਾ ਜਾ ਕੋਈ ਨਾ ਜਾਣੇ ਤੁਮਰਾ ਅੰਤ ਕੋਈ ਨਾ ਜਾਣੇ ਤੁਮਰਾ ਅੰਤ ਸਨਕ ਸੁਨੰਦ ਨੇ ਅੰਤ ਨਾ ਪਾਇਆ

ਜਾਣ ਤੁਮਰਾ ਅੰਤ ਅੰਤ ਨ ਸਿਫਤੀ ਕਹਿਣਾ ਅੰਤ ਅੰਤ ਨ ਸਿਫਤੀ ਕਹਿਣਾ ਅੰਤ ਅੰਤ ਨ ਕਰਨਾ ਦੇਣਾ ਅੰਤ ਅੰਤ ਨਾ ਵੇਖਣ ਸੁਣਨਾ ਅੰਤ ਅੰਤ ਨ ਜਾਪੇ ਗਿਆ ਮਨ ਮੰਤ

अमूल जाए अमूल भाई अमूला समाए कोई न जाने तुम्हारा अंत।

ਕਾਗਦ ਦੀਪ ਸਵੈ ਕਰਕੇ, ਕਾਗਦ ਦੀਪ ਸਵੈ ਕਰਕੇ, ਅਰਸਾ ਸਮੁੰਦਰ ਕੀ ਮਸ ਕਹਿ ਹਾਂ, ਕਾਟ ਬਨਸਪਤੀ ਸਗਰੀ ਲਿਖ ਬੇਹੂ ਕੇ ਲੇਖਨ ਕਾਟ ਬਣੇ ਹਾਂ, ਲਿਖ ਬੇਹੂ ਕੇ ਲੇਖਨ ਕਾਟ ਬਣੇ ਹਾਂ।

ਕਮਲ ਸੋਦਰ ਕਿਹਾ ਸੋਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ।

ਕਾਵੇ ਤੁਗ ਨੂੰ ਪੌਣ ਪਾਣੀ ਬੈਸੰਤ ਰੇ ਕਾਵੇ ਤੁਗ ਨੂੰ ਖਾਣੀ ਚਾਰੀ ਪਰ ਕੋਈ ਨਾ ਜਾਣੇ ਤੁਮਰਾ ਅੰਤ ਗਾਵਣ ਤੁਗ ਨੂੰ।